ਭਰਮ ਚੋਟਾਂ ਖਾਵੇ ਬਿਨ ਭਾਗਾਂ ਸਤਸੰਗ ਨਾ ਲੱਭੇ। ਤੇ ਸੰਗਤ ਕਹਿੰਦੇ ਕਿਹਨੂੰ ਆ? ਕਹਿੰਦੇ ਸਤਸੰਗਤ ਕੈਸੀ ਜਾਣੀਏ ਜਿੱਥੇ ਏਕੋ ਨਾਮ ਵਖਾਣੀ ਦਾ ਬੋਲਣਾ ਵਖਿਆਣ ਕਰਨਾ।

ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ। ਸਿਮਰਨ ਦੇ ਨਾਲ ਮਨ ਨਿਰਮਲ ਹੋ ਜਾਂਦਾ। ਇਹ ਨੌਂ ਦਰਾਂ ਨੂੰ ਛੱਡ ਕੇ ਨਿੱਜ ਘਰ ਆਪਣੇ ਦਸਵੇਂ ਘਰ 'ਚ ਚਲੇ ਜਾਂਦਾ। ਉੱਥੋਂ ਫਿਰ ਇਹਨੂੰ ਨਾਮ ਮਿਲਦਾ। ਉੱਥੋਂ ਕੀ ਮਿਲਦਾ ਜੀ ਇਹਨੂੰ? ਹਰੀ ਦੀ ਕਥਾ, ਹਰੀ ਦਾ ਕੀਰਤਨ। ਉਹਨੂੰ ਜਦੋਂ ਸੁਣਦਾ ਨਾ ਤਾਂ ਫਿਰ ਇਹਦਾ ਦੁੱਖ ਖਤਮ ਹੁੰਦਾ। ਦੁੱਖ ਕਿਹੜਾ ਸੀਗਾ? ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜੰਮਦੋ, ਜਿਹਨੂੰ ਕਹਿੰਦੇ ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ। ਪਰ ਉਹ ਸੰਗਤ ਤੋਂ ਬਿਨਾਂ ਮਿਲਦਾ ਨਹੀਂ। ਅਤੇ ਸੰਗਤ 'ਚ ਵੱਡੇ ਭਾਗਾਂ ਵਾਲੇ ਆਉਂਦੇ ਨੇ। ਕਿਤੇ ਸੰਤ ਕਾ ਸੰਗ ਵੱਡ ਭਾਗੀ ਪਾਈਏ, ਸੰਤ ਕੀ ਸੇਵਾ ਨਾਮ ਦੇ। ਅੱਜ ਤੁਸੀਂ ਸੇਵਾ ਕਰ ਰਹੇ ਹੋ ਸੰਤਾਂ ਦੀ। ਨਾਮ ਤੁਲ ਕੇ ਸ਼ਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ। ਪਰ ਜਪਦਾ ਕੋਈ ਕੋਈ ਹੈ, ਸਤਿਗੁਰਾਂ ਨੇ ਫੈਸਲਾ ਦੇ ਦਿੱਤਾ। ਇਸ ਲਈ ਜੋ ਸਤਿਗੁਰੂ ਕਹਿ ਰਹੇ ਨੇ ਉਹ ਸਾਨੂੰ ਕਰਨਾ ਹੀ ਪੈਣਾ ਵਾ, ਅਤੇ ਫਿਰ ਹੀ ਛੁਟਕਾਰਾ ਹੋਣਾ ਵਾ। ਯਾਰ ਮੀਤ ਸੁਣ ਸਾਜਨਾ, ਬਿਨ ਹਰ ਛੁੱਟਣ ਨਾਹੀਂ। ਹਰੀ ਦੇ ਨਾਮ ਤੋਂ ਬਿਨਾਂ ਨਹੀਂ ਛੁੱਟਿਆ ਜਾਣਾ ਭਵਜਲ ਚੋਂ। ਜੇ ਹਰ ਸਿਮਰਨ ਪਿਆ ਤੇ ਉਪਾਦ ਗਤ ਕੀਨੀ, ਵਡਭਾਗੀ ਹਰ ਜਪਣਾ, ਜਾਂ ਨਾਨਕ ਕੋ ਗੁਰ ਇਹ ਮਤ ਦੀਨੀ, ਜਪ ਹਰ ਭਵਜਲ ਤਰਨ। ਇਹਨੂੰ ਸੰਸਾਰ ਸਾਗਰ ਨੂੰ ਭਵਜਲ ਕਿਹਾ। ਬੜਾ ਲੰਮਾ ਸਮਾਂ ਹੋ ਗਿਆ ਸਾਨੂੰ ਇੱਥੇ ਜੂਨਾਂ 'ਚ ਘੁੰਮਦਿਆਂ ਨੂੰ। ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜਮੀਨ ਕਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈ ਵਿਰ ਵਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ। ਫਿਰ ਵਾਰੀ ਮਿਲੀ ਆ ਅਤੇ ਸਤਿਗੁਰੂ ਕਹਿੰਦੇ ਕਰਨਾ ਕੀ ਆ? ਮਿਲ ਲਈ ਭਈ ਪ੍ਰਾਪਤ ਮਾਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ। ਅੱਗੇ ਦੱਸਿਆ ਵੀ ਕਰਨਾ ਕੀ ਆ ਅੱਜ ਜਿਹੜਾ ਤੁਸੀਂ ਕਰ ਰਹੇ ਹੋ। ਕਹਿੰਦੇ ਅਵਰ ਕਾਜ ਤੇਰੇ ਕਿਤੇ ਨਾ ਕਾਮ। ਅਵਰ ਕਾਜ, ਅੱਜ ਸਾਰੇ ਹੁਕਮਨਾਮਾ ਸਾਹਿਬ ਪੜ੍ਹਿਓ ਜਿਹੜਾ ਅੱਜ ਆਇਆ ਬਾਹਰ ਨੋਟਿਸ ਬੋਰਡ 'ਤੇ ਲਿਖਿਆ, ਉਹ ਅਵਰ ਕਾਜ ਸਾਰੇ ਲਿਖੇ ਉਹ 'ਚ। ਕਹਿੰਦੇ ਉਹ ਕਰਮ ਕਾਂਡ ਕਰਨ ਨਾਲ ਕੁਛ ਨਹੀਂ ਮਿਲਣਾ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਕੀ ਕਰ? ਬਸ ਸੰਗਤ ਦੇ ਵਿੱਚ ਆ ਕੇ ਤੂੰ

ਮਾਨਸ ਕੋ ਪ੍ਰਭ ਦੀ ਵਡਿਆਈ। ਗੁਰੂ ਪਿਆਰਿਓ, ਵਾਹਿਗੁਰੂ ਜੀ ਨੇ, ਅਕਾਲ ਪੁਰਖ ਨੇ, ਮਾਲਕ ਨੇ ਇੱਕ ਖੇਲ ਬਣਾਇਆ 84 ਲੱਖ ਜੂਨਾਂ ਦਾ, ਜਿਹਦੇ ਵਿੱਚ ਸਾਡੇ ਮਨ ਖੇਡਦੇ ਨੇ। ਔਰ ਖੇਲ ਜਿੱਤੇਗਾ ਕਿਹੜਾ? ਜਿਹੜਾ ਜਿੱਤ ਜਾਏਗਾ ਉਹਨੂੰ ਫਿਰ ਖੇਲ ਚੋਂ ਬਾਹਰ ਕਰ ਦਿੰਦੇ ਨੇ, ਉਹਨੂੰ ਆਪਣੇ ਨਾਲ ਮਿਲਾ ਲੈਂਦੇ ਨੇ ਵਾਹਿਗੁਰੂ ਜੀ। ਤੇ ਖੇਲ ਜਿੱਤਣ ਵਾਸਤੇ ਸਾਨੂੰ ਮਾਨਸ ਜਨਮ ਲੈਣਾ ਪੈਂਦਾ, ਮਾਨਸ ਜਨਮ। ਤੇ ਉਹ ਸਾਨੂੰ ਮਿਲ ਗਿਆ, ਕਿੱਡੇ ਵੱਡੇ ਭਾਗ। ਇਹਨੂੰ ਦੁਰਲੱਭ ਦੇ ਕਹਿੰਦੇ, ਮਿਲਦੀ ਨੀਗੀ ਇਹ, ਦੁਰਲੱਭ ਦੇ ਪਾਈ ਵਡਭਾਗੀ। ਬਹੁਤ ਵੱਡੇ ਭਾਗ ਹੋਣ ਤੇ ਫਿਰ ਮਾਨਸ ਜਨਮ ਮਿਲਦਾ। ਦੁਰਲੱਭ ਦੇ ਪਾਈ ਵਡਭਾਗੀ, ਨਾਮ ਨਾ ਜਪੇ ਤਾਂ ਹਾਂਜੀ ਆਤਮ ਘਾਤੀ, ਸੁਸਾਈਡ। ਕਹਿੰਦੇ ਜਿਹੜੇ ਨਾਮ ਨਹੀਂ ਨਾ ਜਪਦੇ ਉਹ ਫਿਰ ਸੁਸਾਈਡ ਕਰ ਲੈਂਦੇ ਆ। ਮਤਲਬ ਜਿੱਦਾਂ ਕੋਈ ਆਤਮ ਘਾਤ ਕਰ ਲਵੇ ਬੰਦਾ, ਉਹਦੀ ਬੜੀ ਵੱਡੀ ਸਜ਼ਾ ਹੁੰਦੀ ਹੈ, ਭਾਵੇਂ ਉਹਨੂੰ ਮਰਨ ਤੋਂ ਬਾਅਦ ਕੀ ਦੇਣੀ ਹੈ, ਪਰ ਉੱਥੇ ਕੇਸ ਚੱਲਦਾ। ਇੰਨਾ ਸਤਿਗੁਰਾਂ ਨੇ ਸਾਨੂੰ ਸਮਝਾਇਆ ਗੁਰਬਾਣੀ 'ਚ। ਕਿਤੇ ਜੇ ਮਾਨਸ ਜਨਮ ਪਾ ਕੇ ਵੀ ਤੁਸੀਂ ਨਾਮ ਨਹੀਂ ਜਪਦੇ ਤੇ ਫਿਰ ਮਿਲੋਗੇ ਕਿਵੇਂ? ਇਹ ਖੇਲ 'ਚੋਂ ਨਿਕਲੂਗਾ ਮਨ ਸਾਡਾ ਕਿਵੇਂ? ਖੇਲ 'ਚੋਂ ਨਿਕਲੇਗਾ ਜੇ ਖੇਲ ਜਿੱਤਾਂਗੇ, ਤੇ ਖੇਲ ਹੈ ਪੰਜਾਂ ਚੋਰਾਂ ਦੇ ਨਾਲ, ਉਹ ਮਹਾਂਬਲੀ ਹੈ, ਉਹ ਸਾਡੇ ਅੰਦਰ ਹੀ ਹੈ। ਇਸ ਦੇਹੀ ਅੰਦਰ ਪੰਜ ਚੋਰ ਵਸੇ, ਗਿਣੇ ਸਤਿਗੁਰਾਂ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਜਦੋਂ ਪੰਜਵੇਂ ਪਾਤਸ਼ਾਹ ਨੂੰ ਭੇਜਿਆ ਨਾ, ਉਹਨਾਂ ਨੇ ਸ਼ਬਦ ਲਿਖਿਆ, ਫਿਰ ਇਹ ਮਨ ਹੈ ਸਾਡਾ, ਉਹਦਾ ਖੇਲ ਹੈ ਸਾਰਾ। ਗੁਰਬਾਣੀ ਸਮਝਾਇਆ ਮਨ ਦਾ ਜਨਮ ਸੱਚਖੰਡ 'ਚ ਵਾਹਿਗੁਰੂ ਜੀ ਕਰਦੇ ਨੇ ਆਪ। ਜਿਨ ਤੇਰੀ ਮਨ ਬਣਤ ਬਣਾਈ, ਅੱਗੇ ਬੋਲੋ, ਉਠ ਤੇ ਬੈਠ ਤੇ ਸਦ ਜਿਸੇ ਧਿਆਈ। ਤੇ ਕਿਹਨੂੰ ਧਿਆ ਰਹੇ ਹੋ ਤੁਸੀਂ? ਵਾਹਿਗੁਰੂ ਜੀ ਨੂੰ। ਇਹਦਾ ਮਤਲਬ ਫਿਰ ਉਹਨੇ ਹੀ ਇਹਦੀ ਬਣਤ ਬਣਾਈ ਹੈ ਨਾ। ਮਨ ਦਾ ਜਨਮ ਕਿਹਨੇ ਕੀਤਾ? ਇਹ ਮਨ ਕਰਮਾ, ਇਹ ਮਨ ਧਰਮਾ, ਇਹ ਮਨ ਪੰਚ ਤੱਤ ਤੇ ਜਨਮ। ਇਹ ਜਦੋਂ ਸਰੀਰ 'ਚ ਆਉਂਦਾ ਵਾ, ਇਹਨੇ ਕਰਮ ਕਰਨਾ ਹੁੰਦਾ ਆਪਣੇ ਸਰੀਰ ਲਈ, ਤੇ ਨਾਲ ਧਰਮ ਕਮਾਉਣਾ ਹੁੰਦਾ। ਇਹ ਕਰਮ ਨਾਲ ਤਾਂ ਜੁੜ ਜਾਂਦਾ, ਧਰਮ ਨੂੰ ਭੁੱਲ ਜਾਂਦਾ, ਤਾਂ ਫਿਰ ਜੂਨਾਂ 'ਚ ਜਾਂਦਾ। ਫਿਰ ਸਤਿਗੁਰੂ ਸਾਨੂੰ ਜਦੋਂ ਸੰਗਤ 'ਚ ਆਉਂਦੇ ਹਾਂ, ਫਿਰ ਸਾਨੂੰ ਕਰਮ ਦੇ ਨਾਲ ਧਰਮ ਪਰਪੱਕ ਕਰਾਉਂਦੇ ਨੇ। ਕਹਿੰਦੇ ਕਰਮ ਧਰਮ ਤੁਮ ਚੌਪੜ ਸੱਜ। ਕਰਮ ਦੇ ਨਾਲ ਸੰਗਤ ਤੁਸੀਂ ਕੰਮ ਕਰਦੇ ਸਾਰੇ, ਤੇ ਛੱਡ ਕੇ ਹੁਣ ਆਏ ਸੰਗਤ 'ਚ। ਕਹਿੰਦੇ ਕਰਮ ਧਰਮ ਤੁਮ ਚੌਪੜ ਸਾਜੋ, ਸੱਤ ਕਰੋ ਤੁਮ ਸਾਰੇ। ਕਹਿੰਦੇ ਵਾਹਿਗੁਰੂ ਨਾਲ ਜੁੜੋ, ਕਾਮ, ਕ੍ਰੋਧ, ਲੋਭ, ਮੋਹ ਜਿੱਤੋ। ਇਹ ਸੌਖਾ ਹੀ ਕੰਮ ਹੈ, ਐਸੀ ਖੇਲ ਹਰ ਪਿਆ, ਖੇਲ ਜਿੱਤ ਕੇ ਜਾਓਗੇ। ਪਰ ਅਸੀਂ ਕੀ ਕਰਦੇ ਹਾਂ? ਮਨ ਭੁੱਲੋ ਮਾਇਆ ਕਰ ਜਾਏ, ਸਰੀਰ ਨੂੰ ਮਾਇਆ ਦਾ ਕਰਕੇ ਆ। ਇਹ ਅਕਾਲ ਪੁਰਖ ਵੱਲੋਂ ਜਿਹੜਾ ਸਮਝਾਇਆ ਸਾਡੇ ਮਨ ਨੂੰ, ਫਿਰ ਭੁੱਲ ਜਾਂਦਾ। ਪਰ ਫਿਰ ਸਤਿਗੁਰੂ ਯਾਦ ਕਰਾਉਂਦੇ ਨੇ, ਉਹਨਾਂ ਦਾ ਹੀ ਰੂਪ ਨੇ ਗੁਰੂ ਗ੍ਰੰਥ ਸਾਹਿਬ ਜੀ। ਇਹ ਪ੍ਰਗਟ ਗੁਰਾਂ ਦੀ ਦੇਹ ਹੈ ਗੁਰੂ ਗ੍ਰੰਥ ਸਾਹਿਬ ਜੀ ਕੀ ਆ। ਪਰ ਜੇ ਅਸੀਂ ਮੰਨ ਲਈਏ, ਅਸੀਂ ਮੰਨਦੇ ਨਹੀਂ। ਕਹਿੰਦੇ ਜੋ ਪ੍ਰਭ ਕੋ ਮਿਲ ਬੋ ਚਾਹੇ। ਦਸ਼ਮੇਸ਼ ਪਿਤਾ ਜੀ ਕੀ ਕਹਿੰਦੇ? ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ। ਜੋ ਪ੍ਰਭ ਕੋ ਮਿਲ ਬੋ ਚਾਹੇ, ਮਿਲਣਾ ਚਾਹੁੰਦਾ ਹੋਵੇ ਕੀ ਕਰੇ, ਖੋਜ ਸ਼ਬਦ ਮਿਲੇ। ਹੁਣ ਹਰੇਕ ਸ਼ਬਦ 'ਚ ਮਿਲਾਪ ਕਰਾਇਆ ਵਾ, ਹਰੇਕ 'ਚ ਪੂਰਾ ਤਰੀਕਾ ਦੱਸਿਆ ਵਾ। ਜੇ ਅਸੀਂ ਉਸ 'ਤੇ ਪ੍ਰੈਕਟੀਕਲ ਕਰੀਏ, ਅਸੀਂ ਪ੍ਰੈਕਟੀਕਲ ਨਹੀਂ ਕਰਦੇ, ਇਕੱਲਾ ਪੜ੍ਹ ਲੈਂਦੇ ਹਾਂ। ਅੱਜ ਭਾਵੇਂ ਜਲ 'ਚੋਂ ਪਾਰ ਕਰਾਇਆ ਨਹੀਂ ਸਤਿਗੁਰਾਂ ਨੇ ਹੁਕਮਨਾਮਾ, ਹੈ ਨਾ, ਹੁਣੇ ਆਇਆ ਸੀ ਜਿਹੜਾ ਭੋਗ ਪੈ ਰਹੇ ਸੀ ਇੱਥੇ, ਹੈ ਨਾ। ਪਰ ਸਿਮਰਨ ਕਰਨ ਨਾਲ ਭਾਵ ਜਲ ਨਿਕਲਣਾ। ਜਿਵੇਂ ਆਪਾਂ ਪੜ੍ਹਿਆ ਸੀਗਾ, ਕਾਂਖੀ ਏਕ ਹੈ। ਹਾਂ, ਜਿਹੜੇ ਤੁਸੀਂ ਕਾਂਖੀ ਲੈ ਕੇ ਆਉਂਦੇ ਹੋ, ਉਹਨਾਂ ਦੀ ਕਾਂਖੀ ਪੂਰੀ ਕਰਦਾ ਸਤਿਗੁਰੂ। ਪਰ ਜਿੱਦਾਂ ਗੁਰੂ ਕਹਿ ਰਹੇ ਨੇ ਉਦਾਂ ਕਰਨਾ ਪੈਣਾ। ਕਿਤੇ ਇੱਛਾ ਪੂਰਕ ਸਰਬ ਸੁਖਦਾਤਾ ਹਰ, ਜਾਂ ਕੇ ਵਸ ਹੈ ਕਾਮ ਤੈਨੂੰ। ਤੇ ਕੀ ਕਰੀਏ?
ਅੱਗੇ ਬੋਲੋ। ਹਾਂਜੀ ਹਾਂਜੀ, ਸੋ ਐਸਾ ਹਰ ਧਿਆਈ ਧਿਆਉਣਾ ਹੁੰਦਾ ਧਿਆਨ ਨਾਲ ਜਪਣਾ, ਅਤੇ ਸਾਡਾ ਧਿਆਨ ਤਾਂ ਪਤਾ ਨਹੀਂ ਕਿੱਥੇ ਫਿਰਦਾ ਰਹਿੰਦਾ, ਬੋਲੀ ਜਾਂਦੇ। ਸੋ ਐਸਾ ਹਰ ਧਿਆਈਏ ਮੇਰੇ ਜਿਹੜੇ ਕਿਹਾ ਮਨ ਨੂੰ, ਤਾਂ ਸਰਬ ਸੁੱਖ ਪਾਵੇਂ ਮੇਰੇ ਮਨ। ਜਪ ਮਨ ਸਤਨਾਮ ਸਦਾ, ਆਪਾਂ ਸਿੱਖ ਰਹੇ ਹਾਂ ਜਪਣਾ। ਹਲਤ ਪਲਤ ਮੁਖ ਉੱਜਲ ਹੋਈ ਹੈ, ਨਿੱਤ ਧਿਆਈਏ ਹਰ ਪੁਰਖ ਨਿਰੰਜਣ। ਵੇਖੋ ਜੇ ਮਿਲਣਾ ਵਾ ਤਾਂ ਨਿੱਤ ਧਿਆਉਣਾ ਪੈਣਾ ਵਾਹਿਗੁਰੂ। ਕਿਤੇ ਜੈ ਹਰ ਸਿਮਰਨ ਪਿਆ ਤੇ ਉਪਾਧ ਗਤ ਕਿੰਨੀ ਵਡਭਾਗੀ, ਇਹ ਪੰਜਾਂ ਨੂੰ ਉਪਾਧ ਗਿਆ, ਇਹਦੀ ਗੱਤ ਹੋ ਜੂਗੀ ਇਹਨਾਂ ਦੀ। ਪਰ ਵੱਡੇ ਭਾਗ ਵਾਲੇ ਜਪਦੇ ਵਡਭਾਗੀ ਹਰ ਜਪਣਾ ਜਾਂ ਨਾਨਕ ਕੋ ਗੁਰ ਇਹ ਮਤ ਦੇਨੀ। ਪੰਜਵੇਂ ਪਾਤਸ਼ਾਹ ਕਹਿੰਦੇ ਮੈਨੂੰ ਤਾਂ, ਚੌਥੇ ਪਾਤਸ਼ਾਹ ਕਹਿੰਦੇ ਮੈਨੂੰ ਤਾਂ ਮਤ ਦੇ ਤੀ ਗੁਰੂ ਨੇ, ਜਾਂ ਨਾਨਕ ਕੋ ਗੁਰ ਇਹ ਮਤ ਦੀਨੀ ਜਪ ਹਰ ਭਵਜਲ ਤਰਨਾ। ਕਹਿੰਦੇ ਮੈਂ ਤਾਂ ਭਵਜਲ 'ਚ ਨਹੀਂ ਡੁੱਬਦਾ ਹੁਣ, ਅਤੇ ਸਾਨੂੰ ਸਮਝਾ ਕੇ ਕਿ ਤੁਸੀਂ ਵੀ ਨਿਕਲ ਸਕਦੇ ਹੋ। ਭਵਜਲ ਵਿਖਮ ਅਸਗਾਹ ਹੈ ਤਾਂ ਔਖਾ ਵਾ, ਪਰ ਕਹਿੰਦੇ ਗੁਰ ਸ਼ਬਦੀ ਪਰ। ਆਹ ਜਿਹੜਾ ਵਾਹਿਗੁਰੂ ਬੋਲਦੇ ਹੋ, ਵਾਹਿਗੁਰੂ ਨਾਮ ਜਹਾਜ਼, ਪਰ ਇੱਥੇ ਚੜ੍ਹਨਾ ਆ ਜਾਵੇ, ਚੜ੍ਹਦੇ ਨਹੀਂ ਅਸੀਂ। ਇਹ ਮਾਇਆ ਦੇ ਜਹਾਜ਼ 'ਤੇ ਚੜਿਆ ਮਨ ਤੁਰਨੇ ਲਈ ਜਾਂਦਾ, ਉਹ ਜਹਾਜ਼ ਨੂੰ ਛਡਾਉਣਾ ਵਾ ਅਤੇ ਇਸ ਜਹਾਜ਼ 'ਤੇ ਚੜਾਉਣਾ, ਪਰ ਅੱਖਾਂ ਬੰਦ ਕਰਕੇ ਫਿਰ ਵਾਹ

ਫਿਰ ਆਪਾਂ ਸਮਝੀਏ ਕਿ ਮਨੁੱਖ ਨੂੰ, ਮਨੁੱਖੀ ਮਨ ਨੂੰ ਇੰਨਾ ਕਿਉਂ ਸਤਿਕਾਰ ਦਿੱਤਾ ਸਤਿਗੁਰਾਂ ਨੇ। ਆਪਾਂ ਸਾਰਿਆਂ ਨੂੰ ਬੜੇ ਵਧੀਆ ਪਲੇਅਰ ਸਮਝ ਕੇ ਭੇਜਿਆ ਵਾ ਵੀ ਇਹ ਜਿੱਤ ਕੇ ਆਉਣਗੇ, ਐਵੇਂ ਨਹੀਂ ਮਿਲਿਆ ਮਾਣ ਸਿਰ ਨੂੰ। ਸਾਡੇ ਮਨ ਦਾ ਜਨਮ ਕਰਕੇ ਨਾ ਫਿਰ ਅੰਮ੍ਰਿਤ ਰਸ ਦਿੰਦੇ ਇਹਨੂੰ, ਜਿਵੇਂ ਆਪਾਂ ਆਪਣੇ ਬੱਚਿਆਂ ਨੂੰ ਰੈਸਲਰ ਬਣਾਉਣਾ ਹੋਵੇ ਕਿਸੇ ਨੇ ਤਾਂ ਉਹਨੂੰ ਬਹੁਤ ਖੁਰਾਕ ਦਿੰਦੇ ਉਹ, ਜਿਹੜੇ ਪਹਿਲਵਾਨ ਬਣਦੇ ਨੇ ਨਾ ਵਰਲਡ ਚੈਂਪੀਅਨ, ਉਹਨਾਂ ਨੂੰ ਬੜੀ ਖੁਰਾਕ ਦਿੰਦੇ ਮਾਪੇ, ਅਤੇ ਫਿਰ ਬਾਹਰਲੇ ਦੇਸ਼ਾਂ 'ਚ ਭੇਜਦੇ ਆ ਵੀ ਜਿੱਤ ਕੇ ਆਉਣਗੇ। ਮਾਲੀ ਮਾਲੀ ਕਹਿੰਦੇ ਹੁੰਦੇ ਸਾਡੇ ਸਮੇਂ, ਜਿਹੜਾ ਵਰਲਡ ਚੈਂਪੀਅਨ ਬਣ ਜਾਂਦਾ ਸੀ ਉਹਨੂੰ ਕਹਿੰਦੇ ਸੀ ਮਾਲੀ ਜਿੱਤਾ ਆ। ਇਸੇ ਤਰ੍ਹਾਂ ਮਨ ਜਿਹੜਾ ਹੈ ਇਹ ਅਕਾਲ ਪੁਰਖ ਦਾ ਬੱਚਾ ਹੈ ਅਤੇ ਉਹ ਆਪਣੇ ਬੱਚੇ ਨੂੰ ਬੜੇ ਪਿਆਰ ਨਾਲ ਪਾਲਦਾ ਵਾ, ਅੰਮ੍ਰਿਤ ਖਵਾਉਂਦਾ ਵਾ, ਛਕਾਉਂਦਾ ਵਾ। ਮਨ ਕਾ ਤੋਸਾ ਹੀ ਨਾਮ ਹੈ, ਨਾਮ ਅੰਮ੍ਰਿਤ ਨਾਮ ਨੂੰ ਗਿਆ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਮਨ ਕਾ ਤੋਸਾ ਹਰ ਨਾਮ ਹੈ। ਉਹ ਰਸ ਪਿਆਉਂਦਾ ਵਾ, ਨਾਮ ਰਸ, ਹਰ ਰਸ, ਬ੍ਰਹਮ ਰਸ, ਆਤਮ ਰਸ, ਇਹਨੂੰ ਖਾਲਸਾ ਬਣਾ ਕੇ ਬਿਲਕੁਲ ਇੰਨਾ ਸੋਹਣਾ ਇਹ ਮਨ ਸੁੰਦਰ ਹੈ ਆਪਣਾ, ਹਰ ਨਾਮ ਮਜੀਠੇ ਰੰਗ ਕੇ ਭੇਜਦਾ ਵਾ। ਅਤੇ ਜਦੋਂ ਗੁਰੂ ਅਰਜਨ ਦੇਵ ਜੀ ਨੂੰ ਭੇਜਣ ਲੱਗੇ ਨਾ ਫਿਰ ਖੇਲ ਵੀ ਸਮਝਾਉਂਦਾ ਵਾ, ਜਦੋਂ ਭੇਜਦਾ ਨਾ ਆਏ ਆਹ ਗਰਾਊਂਡ ਆ, ਆ ਸਰੀਰ ਕੀ ਹੈ ਜੀ, ਇਹ ਗਰਾਊਂਡ ਹੈ ਜਿੱਥੇ ਇਹਨੇ ਕੁਸ਼ਤੀ ਕਰਨੀ ਪੰਜਾਂ ਨਾਲ, ਪੰਜਾਂ ਦੇ ਨਾਲ ਜਦੋਂ ਇਸ ਗਰਾਊਂਡ 'ਚ ਭੇਜਦਾ ਵਾ ਵਾਹਿਗੁਰੂ, ਅਤੇ ਉੱਥੇ ਪਹਿਲਾਂ ਸੱਚਖੰਡ ਦੇ ਵਿੱਚ ਇਹਨੂੰ ਸਿਖਾਇਆ ਜਾਂਦਾ ਵੀ ਕਿਵੇਂ ਉਹਨਾਂ ਨਾਲ ਯੁੱਧ ਕਰਨਾ ਤੁਸੀਂ ਜਾਂ ਕੁਸ਼ਤੀ ਕਰਨੀ। ਅਤੇ ਜਦੋਂ ਪੰਜਵੇਂ ਪਾਤਸ਼ਾਹ ਨੂੰ ਭੇਜਣ ਲੱਗੇ ਅਕਾਲ ਪੁਰਖ ਦੇ ਸਨਮੁਖ ਹੋਏ ਮਨ ਕਰਕੇ, ਅਤੇ ਉਹਨੂੰ ਸਾਰਾ ਉਹਨਾਂ ਨੂੰ ਖੇਲ ਸਮਝਾਇਆ ਵੀ ਇੱਦਾਂ ਤੁਸੀਂ ਨਾ ਜਾਣਾ ਵਾ ਅਤੇ ਉਹ ਖੇਲ ਕੇ ਜਿੱਤ ਕੇ ਆਉਣਾ। ਅਤੇ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਹਾਂ ਜਿੱਤ ਕੇ ਆਵਾਂਗੇ, ਅਤੇ ਉਹ ਕਹਿੰਦੇ ਅੱਗੇ ਪੰਜ ਨੇ ਤੁਸੀਂ ਇਕੱਲੇ ਹੋ, ਅਵਰ ਪੰਚ ਹਮ ਏਕ ਜਨਾ, ਕਹਿੰਦੇ ਕੋਈ ਗੱਲ ਨਹੀਂ ਤੁਸੀਂ ਮੈਨੂੰ ਥਾਪੀ ਦਵਾ ਦਿਓ ਗੁਰੂ ਤੋਂ, ਥਾਪੀ ਹੁੰਦੀ ਗੁਰਪ੍ਰਸਾਦ, ਤੁਹਾਡੇ 'ਚੋਂ ਵੀ ਲਈ ਹੈ ਕਿਸੇ ਨੇ ਗੁਰਪ੍ਰਸਾਦ। ਗੁਰਪ੍ਰਸਾਦ ਹੁੰਦਾ ਵਾ ਗੁਰਮੰਤਰ ਲੈਣਾ, ਅੱਜ ਹੁਣ ਪਹਿਲਾਂ ਤਾਂ ਗੁਰੂ ਸਾਹਿਬ ਆਪ ਹੀ ਦੇ ਦਿੰਦੇ ਹੁੰਦੇ ਸੀ, ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਇਹ ਗੁਰਮੰਤਰ ਬਖਸ਼ਿਸ਼ ਕੀਤਾ ਸੀਗਾ, ਅਤੇ ਉਹ ਜਪ ਜਪ ਕੇ ਫਿਰ ਨਾਮ ਪ੍ਰਗਟ ਹੋਇਆ ਅੰਦਰੋਂ ਹੈ ਨਾ, ਅਤੇ ਫਿਰ ਉਹ ਮਨ ਜਿਹੜਾ ਵਾ ਉਹ ਉਹਦੀ ਖੁਰਾਕ ਮਿਲੀ ਉਹਨੂੰ। ਉਹ ਵਾਹਿਗੁਰੂ ਜੀ ਨੂੰ ਭੇਜਿਆ ਜਦੋਂ ਅਤੇ ਕਹਿੰਦੇ ਹਾਂ ਅਸੀਂ ਜਿੱਤ ਕੇ ਆਵਾਂਗੇ, ਉੱਥੇ ਫਿਰ ਉਹਨਾਂ ਨੇ ਜਦੋਂ ਜਿੱਤ ਕੇ ਗਏ ਫਿਰ ਸ਼ਬਦ ਲਿਖਿਆ ਤੁਸੀਂ ਪੜ੍ਹਿਓ ਜਾ ਕੇ, ਕਹਿੰਦੇ ਹੋਂ ਗੁਸਾਈ ਦਾ ਪਹਿਲਵਾਨੜਾ, ਹੋਂ ਗੁਸਾਈ ਦਾ, ਆ ਸਾਰੇ ਆਪਾਂ ਇੱਦਾਂ ਹੀ ਹਾਂ ਜਿਵੇਂ ਉਹ ਲਿਖਿਆ ਵਾ, ਪਰ ਆਪਾਂ ਨੂੰ ਹੁਣ ਪਤਾ ਨਹੀਂ ਖੁਰਾਕ ਕੀ ਹੈ ਮਨ ਦੀ, ਹੈ ਨਾ, ਮਨ ਕਾ ਤੋਸਾ ਹਰਨਾਮ ਹੈ, ਇਹਨੂੰ ਖੁਰਾਕ ਨਹੀਂ ਖਵਾਉਂਦੇ ਆਪਾਂ। ਕਹਿੰਦੇ ਹੋਂ ਗੁਸਾਈ ਦਾ ਪਹਿਲਵਾਨੜਾ, ਮੈਂ ਗੁਰਮਿਲ ਉੱਚ ਦੁਮਾਲੜਾ। ਗੁਰੂ ਰਾਮਦਾਸ ਜੀ ਦੀ ਸੰਗਤ 'ਚ ਆਏ ਗੁਰਮੰਤਰ ਲੈ ਕੇ, ਅਤੇ ਫਿਰ ਕਹਿੰਦੇ ਸਭ ਹੋਈ ਛਿੰਝ ਇਕੱਠੀਆਂ, ਦਈਓ ਬੈਠਾ ਵੇਖੇ ਆਪ ਜੀਓ, ਸਾਡੇ ਮਸਤਕ 'ਤੇ ਬੈਠਾ ਖੇਲ ਵੇਖਦਾ ਵਾਹਿਗੁਰੂ ਵੀ ਇਹ ਕਿੱਦਾਂ ਮਨ ਖੇਡਦਾ ਪੰਜਾਂ ਦੇ ਨਾਲ। ਅਵਰ ਪੰਚ ਹਮ ਇੱਕ ਜਿਹਾ, ਮਨ ਇਕੱਲਾ ਹੀ। ਫਿਰ ਉੱਥੇ ਲਿਖਿਆ ਉਹਨਾਂ ਨੇ ਕਹਿੰਦੇ ਵਾਹਿਗੁਰੂ ਜੀ ਨੇ ਥਾਪੀ ਲੈ ਕੇ ਗੁਰੂ ਰਾਮਦਾਸ ਜੀ ਤੋਂ, ਕਹਿੰਦੇ ਹੋਂ ਗੁਸਾਈ ਦਾ ਪਹਿਲਵਾਨੜਾ, ਮੈਂ ਗੁਰਮਿਲ ਉੱਚ ਦੁਮਾਲੜਾ, ਸਭ ਹੋਈ ਛਿੰਝ ਇਕੱਠੀਆਂ, ਦਈਓ ਬੈਠਾ ਵੇਖੇ ਆਪ ਜੀਓ। ਜਦੋਂ ਕੁਸ਼ਤੀ ਚੱਲਦੀ ਵਾਹਿਗੁਰੂ ਵੇਖਦਾ, ਕਿਤੇ ਵਾਤ ਵੱਜਣ ਟਮਕ ਭੇਰੀਆਂ, ਤੁਹਾਡੇ ਵੀ ਕਈ ਬੈਠੇ ਹੋਣੇ ਗੁਰਮੁਖ ਜਿਨ੍ਹਾਂ ਨੇ ਕਿਤੇ ਛਿੰਝਾਂ ਪੈਂਦੀਆਂ ਵੇਖੀਆਂ ਹੋਣਗੀਆਂ, ਉੱਥੇ ਕਈ ਕਈ ਦਿਨ ਪਹਿਲਾਂ ਹੀ ਨਾ ਢੋਲ ਢਮੱਕੇ ਵੱਜਣ ਲੱਗ ਪੈਂਦੇ ਇੱਥੇ ਛਿੰਝ ਪੈਣੀ, ਅਤੇ ਜਿੱਥੇ ਸਾਡੇ ਮਸਤਕ 'ਤੇ ਬੈਠਾ ਵਾਹਿਗੁਰੂ ਇਹ ਖੇਲ ਨੂੰ ਵੇਖ ਰਿਹਾ ਉੱਥੇ ਵੀ ਪੰਜ ਸ਼ਬਦ ਚੱਲ ਰਹੇ ਨੇ, ਮਸਤਕ ਪਦਮ ਦੁਆਲੇ ਮਣੀ, ਮਾਹੇ ਨਿਰੰਜਣ ਤਿਰ ਭਵਨ ਧਣੀ, ਪੰਚ ਸ਼ਬਦ ਨਰਮਾਇਲ ਬਾਜੇ, ਬਾਤ ਵੱਜਣ ਟਮਕ ਭੇਰੀਆਂ, ਮੱਲ ਲੱਥੇ ਲੈਂਦੇ ਫੇਰੀਆਂ। ਉਹ ਵੀ ਅੱਗੋਂ ਉਡੀਕਦੇ ਸੀ ਵੀ ਆਉਣ ਦਿਓ, ਇਹ ਕਿਸੇ ਨੂੰ ਜਿੱਤਣ ਨਹੀਂ ਦਿੱਤਾ, ਅੱਜ ਤੱਕ ਜਿੱਤਿਆ ਕੋਈ ਨਹੀਂ ਉਹਨਾਂ ਤੋਂ, ਮਾਂ ਬਲੀ ਨੇ, ਹੈ ਨਾ। ਫਿਰ ਕਹਿੰਦੇ ਨਿਹੱਤੇ ਪੰਜ ਜਵਾਨ ਮੈਂ, ਗੁਰੂ ਸਾਹਿਬ ਕਹਿੰਦੇ
ਪੰਜੇ ਮਿਟਾ ਲੈ ਨਿਹੱਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀ ਗੁਰਪ੍ਰਸਾਦ ਲੈ ਕੇ ਆ ਗੁਰਮੰਤਰ ਗੁਰਮਿਲ ਜੀਤਾ ਹਰ ਹਰ ਕੀਤਾ ਆ ਜਿਹੜਾ ਬੋਲਦੇ ਹੋ ਤੁਸੀਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇਹ ਜਦੋਂ ਆਪਾਂ ਸ਼ੁਰੂ ਕਰਦੇ ਨਾ ਯੁੱਧ ਆ ਯੁੱਧ ਕਰ ਰਹੇ ਹੋ ਤੁਸੀਂ ਉਹਨਾਂ ਨੇ ਪਤਾ ਕੀ ਵਾਰ ਕਰਨਾ ਤੁਹਾਡੇ ਅੰਦਰ ਉਹਨਾਂ ਫੁਰਨੇ ਦੇਣੇ ਆ ਕੀ ਦੇਣੇ ਆ ਪੰਚ ਦੂਤ ਜਿਤਵੇਂ ਵਿਕਾਰਾਂ ਵਿਕਾਰਾਂ ਦੇ ਫੁਰਨੇ ਚੱਲਣੇ ਉਹਨਾਂ ਦੇ ਉਹ ਹਥਿਆਰ ਆ ਉਹਨਾਂ ਦੇ ਕੀ ਆ ਜਿਹੜੀਆਂ ਸੋਚਾਂ ਚੱਲਦੀਆਂ ਉਹ ਵੀ ਮਾਰਦੇ ਅਗਲਾ ਜਦੋਂ ਲੜੋਗੇ ਕਿ ਅਗਲਾ ਕਿਹੜਾ ਘਟਿਆ ਜਦੋਂ ਕਿਸੇ ਨਾਲ ਆਪਾਂ ਲੜ ਪਈਏ ਤਾਂ ਫਿਰ ਦੋਵੇਂ ਬੰਨੇ ਵੱਜਦੀਆਂ ਨੇ ਜਦੋਂ ਤੁਸੀਂ ਆ ਯੁੱਧ ਸ਼ੁਰੂ ਕਰਤਾ ਉਹਨਾਂ ਨੇ ਵੀ ਅੱਗੋਂ ਤੁਹਾਨੂੰ ਫੁਰਨੇ ਦੇਣੇ ਆ ਜਿਹਨੂੰ ਕਹਿੰਦੇ ਤ੍ਰਿਸ਼ਨਾ ਤੀਰ ਰਹੇ ਤਨ ਭੀਤਰ ਇਉਂ ਗੱਢ ਲਿਆ ਨਾ ਜਾਈ ਤ੍ਰਿਸ਼ਨਾ ਦੇ ਸੋਚਾਂ ਦੇ ਤੀਰ ਛੱਡਦੇ ਅੱਗੋਂ ਹੈਨਾ ਅਤੇ ਸਾਡੇ ਕੋਲ ਕਿਹੜਾ ਮਾਣ ਆ ਪਾਪੜਿਆਂ ਪਛਾੜ ਪਾਪੀਆਂ ਨੂੰ ਪਛਾੜਨ ਲਈ ਬਾਣ ਸਚਾਵਾ ਸੰਨ ਕੇ ਤੁਸੀਂ ਵਾਹੇ ਤੇ ਵਾਰ ਰੋਕਣਾ ਉਹਨਾਂ ਦਾ ਅਤੇ ਗੁਰੂ ਤੇ ਕਰ ਦੇਣਾ ਵਾਹੇ ਤੇ ਵਾਹੇ ਢਾਲ ਆ ਅਤੇ ਗੁਰੂ ਵਾਰ ਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਗੁਰਮੰਤਰ ਚ ਵੇਖੋ ਕਿੰਨੀ ਸ਼ਕਤੀ ਹੈ। ਇਹ ਪਾਪੀਆਂ ਨੂੰ ਪਛਾੜ ਦਿੰਦਾ, ਪਾਪੜਿਆਂ ਪਛਾੜ ਬਾਣ ਸਚਾਵਾ ਸੰਨ ਕੇ। ਇਹ ਸੰਨ ਕੇ ਪਤਾ ਕਿੱਦਾਂ ਲੱਗਦਾ, ਜਿਵੇਂ ਤੁਸੀਂ ਦੁਨਿਆਵੀ ਕਈ ਨਿਸ਼ਾਨਾ ਸਿੱਖਦੇ ਹਨ ਪਿਸਟਲ ਦਾ ਜਾਂ ਕੋਈ ਦੁਨਿਆਵੀ ਨਿਸ਼ਾਨਾ, ਇੱਕ ਅੱਖ ਬੰਦ ਕਰਕੇ ਲੱਗਦਾ ਵਾ। ਜੇ ਇੱਕ ਅੱਖ ਬੰਦ ਨਹੀਂ ਕਰਦੇ ਤਾਂ ਦੁਨਿਆਵੀ ਨਿਸ਼ਾਨਾ ਨਹੀਂ ਲਾ ਸਕਦੇ ਤੁਸੀਂ, ਪਰ ਜਿਹੜਾ ਇਹ ਲਾਉਣਾ ਇਹ ਦੋਵੇਂ ਨੇਤਰ ਬੰਦ ਕਰਨੇ ਪੈਣੇ ਤੁਹਾਨੂੰ, ਫੇਰ ਲੱਗਣਾ, ਨਹੀਂ ਤਾਂ ਇਹਨੇ ਤੇ ਬਾਹਰ ਹੀ ਨਿਸ਼ਾਨੇ ਲਾਏ ਜਾਣੇ। ਅੱਖਾਂ ਦੋਵੇਂ ਬੰਦ ਕਰਨੀਆਂ ਪੈਣੀਆਂ ਤੇ ਫੇਰ ਇਹ ਨਿਸ਼ਾਨਾ ਲੱਗਣਾ। ਹੁਣ ਪਾਪੜਿਆਂ ਪਛਾੜ ਬਾਣ ਸਚਾਵਾ ਸੰਨ ਕੇ ਗੁਰਮੰਤਰ ਦਾ ਚਿਤਾਰ, ਇਹ ਤੀਰ ਮਾਰਨਾ ਤੁਸੀਂ, ਇਹਨੂੰ ਬਾਣ ਕਿਹਾ। ਚਿਤਾਰ ਹੁੰਦਾ ਚਿੱਤ ਲਾ ਕੇ ਜਪਣਾ, ਨਾਨਕ ਦੁੱਖ ਨਾ ਥੀ ਬਈ, ਕਿਤੇ ਸੁਖੀ ਹੋ ਜਾਏਗਾ, ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ, ਕਾਹਦੇ ਨਾਲ ਕਹੋ ਨਾਨਕ। ਇਹਨੂੰ ਦ੍ਰਿੜ ਕਰਨਾ ਪੈਣਾ ਗੁਰਮੰਤਰ ਨੂੰ, ਬਹੁਤ ਕਮਾਈ ਕਰਨੀ ਪੈਣੀ, ਜਿੰਨੀ ਇਨਾਮ ਤੇ ਆਇਆ ਗਏ ਮਸਕਤ ਘਾਲ। ਫੇਰ ਕਿਤੇ ਜਾ ਕੇ ਸੰਗਤ ਦੇ, ਸੰਗਤ ਤੋਂ ਡਰਦੇ ਆਏ, ਸੰਗਤ ਦੇ ਵਿੱਚ ਬੜੀ ਛੇਤੀ ਇਹਨਾਂ ਨੂੰ ਤੁਸੀਂ ਹਰਾ ਸਕਦੇ ਹੋ। ਕਿਤੇ ਪੰਜ ਚੋਰ ਆ ਗਏ ਭਗੇ ਜਾਂ ਵਸਾ ਸੰਗੇ, ਆਓ ਹਾਂ ਆਪਾਂ ਸੰਤ ਸੰਗ ਮਿਲ ਚੜਿਆ ਸ਼ਿਕਾਰ, ਸੰਤ ਸੰਗ ਮਿਲ ਚੜਿਆ ਸ਼ਿਕਾਰ। ਕਿਤੇ ਮਿਰਗ ਪਕੜੇ, ਇਹਨਾਂ ਨੂੰ ਮਿਰਗ ਵੀ ਕਿਹਾ, ਬਿਨ ਘੋੜ ਹਥਿਆਰ, ਕਿਤੇ ਕੋਈ ਘੋੜਾ ਨਹੀਂ ਵਰਤਿਆ, ਕੋਈ ਹਥਿਆਰ ਨਹੀਂ, ਵਾਹਿਗੁਰੂ ਦੇ ਗੁਰਮੰਤਰ ਨਾਲ ਹੀ ਅਸੀਂ ਉਹਨਾਂ ਨੂੰ ਭਜਾ ਦਿੱਤਾ। ਆਓ ਆਪਾਂ ਸਾਰੇ ਹੁਣ ਮਾਘ ਮੱਜਣ ਸੰਗ ਸਾਧੂ ਹਾਂ, ਤੁਹਾਨੂੰ ਸਾਧੂ ਕਿਹਾ, ਧੂੜੀ ਕਰ ਇਸ਼ਨਾਨ ਹਰ ਕਾ ਨਾਮ, ਬੜੇ ਧਿਆਨ ਨਾਲ ਬੋਲ ਕੇ ਸੁਣਨਾ, ਸਭਨਾਂ ਨੂੰ ਕਰ ਦਾਨ, ਜਨਮ ਕਰਮ ਮਲ ਉਤਰੇ ਮਨ ਤੇ ਜਾਏ, ਸਭ ਤੋਂ ਵੱਡੀ ਮੈਲ ਲਾਤੀ ਪਹਿਲਾਂ, ਕਾਮ ਕ੍ਰੋਧ ਨਾ ਮੋਹੀਏ ਬਿਨਸੇ ਲੋਭ ਸੁਹਾਣ। ਏਦਾਂ ਇਹ ਕਲੀਨ ਅਪ ਹੁੰਦਾ ਸੰਗਤ ਆ ਗਈ, ਤਾਂ ਲਿਖਿਆ ਉਹਨਾਂ ਨੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਇਕੱਲੇ ਨਹੀਂ ਆਪਾਂ ਜਿੱਤ ਸਕਦੇ ਇਹਨਾਂ ਨੂੰ, ਉਹ ਤਾਂ ਸਤਿਗੁਰੂ ਪੰਜਵੇਂ ਪਾਤਸ਼ਾਹ ਜਿਹਨਾਂ ਜਿੱਤੇ ਆ ਤਾਂ ਉਹਨਾਂ ਲਿਖ ਕੇ ਦਿੱਤਾ ਸਾਨੂੰ। ਕਬੀਰ ਸਾਹਿਬ ਵੀ ਜਿੱਤੇ ਆ, ਪਰ ਕਬੀਰ ਸਾਹਿਬ ਸੰਗਤ 'ਚ ਆ ਕੇ ਜਿੱਤੇ ਆ, ਉਹਨਾਂ ਲਿਖਿਆ ਇੱਕ ਪੜ੍ਹਿਓ ਘਰ ਜਾ ਕੇ ਸ਼ਬਦ ਬੜਾ ਪਿਆਰਾ, ਕਿਉਂ ਲੀਜੇ ਗੜ ਬੰਕਾ ਭਾਈ, ਇਹ ਨੌਂ ਦੁਆਰਾਂ ਦੇ ਕਿਲ੍ਹੇ ਨੂੰ ਗੜ ਕਿਹਾ, ਕਿਤੇ ਕਿਉਂ ਲੀਜੇ ਗੜ ਬੰਕਾ ਭਾਈ, ਦੋਵਰ ਕੋਟਰ ਤੇਵਰ ਖਾਈ, ਪਾਂਚ ਪੱਚੀਸ ਮੋਹ ਮਦ ਮਤਸਰ, ਆਡੀ ਪਰਬਲ ਮਾਇਆ। ਇਹ ਮਾਇਆ ਦੇ ਦੂਤ ਆ ਸਾਰੇ, ਕਿਤੇ ਜਨ ਗਰੀਬ ਕੋ ਜ਼ੋਰ ਨਾ ਪਹੁੰਚੇ, ਕਹਾਂ ਕਰੋਂ ਰਗੜਾਇਆ। ਫਿਰ ਅੱਗੇ ਲਿਖਿਆ ਵਾ, ਕਾਮ ਕਵਾੜੀ ਅੱਖਾਂ 'ਚ ਬੈਠਾ ਵਾ, ਦੁੱਖ ਸੁੱਖ ਦਰਵਾਨੀ, ਪਾਪ ਪੁੰਨ ਦਰਵਾਜ਼ਾ, ਕ੍ਰੋਧ ਪ੍ਰਧਾਨ ਮਹਾਂ ਬੱਡ ਦੁੰਦਰ, ਤੇ ਮਨ ਮਵੱਸੀ ਰਾਜ। ਮਨ ਜੇ ਉਹਦੇ ਨਾਲ ਰਲ ਗਿਆ ਉਹਨਾਂ ਨੇ, ਫਿਰ ਉਹਨਾਂ ਦੱਸਿਆ ਕਹਿੰਦੇ ਤੁਸੀਂ ਆਹ ਕਰੋ, ਪ੍ਰੇਮ ਪਲੀਤਾ, ਪ੍ਰੇਮ ਦੇ ਨਾਲ ਨਾ ਆਹ ਜਿਹੜਾ ਗੋਲਾ ਚਲਾਓ, ਪ੍ਰੇਮ ਪਲੀਤਾ ਸੁਰਤ ਹਵਾਈ, ਸੁਰਤ ਨਾਲ ਹਵਾਈ ਗੋਲਾ ਗਿਆਨ ਚਲਾਇਆ, ਪਾਪੜਿਆਂ ਪਛਾੜ ਬਾਣ ਸਚਾਵਾ ਸੰਨ ਕੇ, ਇਹਨੂੰ ਗੋਲਾ ਵੀ ਕਿਹਾ। ਕਿਤੇ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ, ਬ੍ਰਹਮ ਅਗਨ ਸਹਿਜੇ ਪਰ ਜਾਲੀ, ਏਕੇ ਚੂਟ ਸਜਾਇਆ। ਫਿਰ ਲੱਗੇ ਰਹਿਣਾ ਤੁਸੀਂ, ਇਹਨਾਂ ਵਿੱਚ ਚੁੱਪ ਕਰ ਜਾਓ, ਫਿਰ ਸੋਚਾਂ ਲਈ ਜਾਓ ਅੰਦਰ। ਕਿਤੇ ਸੱਤ ਸੰਤੋਖ ਨੇ ਲੜਨੇ ਲੱਗਾ, ਤੋੜੇ ਦੋਵੇਂ ਦਰਵਾਜ਼ਾ, ਸਾਧ ਸੰਗਤ ਤੇ ਗੁਰੂ ਦੀ ਕਿਰਪਾ ਤੇ ਪਕੜਿਓ ਗੜਕੋ ਰਾਜਾ। ਭਗਤਾਂ ਦੀ ਭੀੜ ਇਕੱਠੀ ਹੋ ਗਈ ਆ ਜਿਹੜੇ ਬੈਠੇ ਤੁਸੀਂ, ਕਿਤੇ ਭਗਵਤ ਭੀੜ ਸ਼ਕਤ ਸਿਮਰਨ ਕੀ, ਇੰਨੀ ਸਿਮਰਨ 'ਚ ਸ਼ਕਤੀ ਆ। ਕੱਟੀ ਕਾਲ ਪੈ ਫਾਂਸੀ, ਦਾਸ ਕਬੀਰ ਚੜਿਓ ਗੜ ਉੱਪਰ, ਰਾਜ ਲਿਓ ਅਬਿਨਾਸੀ। ਉਹ ਜਿਹੜਾ ਉਹਨਾਂ ਖੋਹ ਲਿਆ ਸੀ ਨਾ ਪੰਜਾਂ ਨੇ, ਉਹ ਫਿਰ ਇਹਨੇ ਲੈ ਲਿਆ। ਆਓ ਆਪਾਂ ਸਾਰੇ ਸੰਗਤੀ ਰੂਪ ਦੇ ਵਿੱਚ ਸਾਰੇ ਇਹਨਾਂ 'ਤੇ ਕਰੀਏ ਹਮਲਾ।

ਇਹ ਹੀ ਇੱਕ ਸੌਖਾ ਰਸਤਾ ਹੈ ਜੋ ਗੁਰਬਾਣੀ ਗੁਰੂ ਜੀ ਸਮਝਾ ਰਹੇ। ਸਭ ਤੋਂ ਸੌਖਾ ਰਸਤਾ ਵਾਹਿਗੁਰੂ ਜੀ ਨੂੰ ਮਿਲਣ ਦਾ, ਉਹਦਾ ਸਿਮਰਨ। ਇਹਦਾ ਮਨ ਬੜੀ ਛੇਤੀ ਨਿਰਮਲ ਹੁੰਦਾ, ਸੰਗਤ ਦੇ ਵਿੱਚ ਆ ਕੇ ਜਲਦੀ ਮੈਲ ਲੈ ਜਾਂਦੀ ਹੈ, ਅਤੇ ਉਹ ਜਿਹਨੂੰ ਮਿਲਣਾ ਹੈ ਉਹ ਪਹਿਲਾਂ ਹੀ ਨਿਰਮਲ ਹੈ। ਗੁਰਬਾਣੀ 'ਚ ਲਿਖਿਆ ਕਹਿੰਦੇ, ਸਾਹਿਬ ਮੇਰਾ ਸਦਾ ਨਿਰਮਲਾ, ਮਨ ਨਿਰਮਲ ਪਾਇਆ ਜਾਏ। ਉਹ ਅੱਜ ਫਿਰ ਹੁਕਮਨਾਮਾ ਜੋ ਤੁਸੀਂ ਪੜ੍ਹ ਕੇ ਆਏ ਹੋ ਬਾਹਰ ਨੋਟਸ ਬੋਰਡ 'ਤੇ ਲਿਖਿਆ, ਪੰਜਵੇਂ ਪਾਤਸ਼ਾਹ ਜੀ ਨੇ ਉਹ ਸੋਰਠ ਰਾਗ ਦੇ ਵਿੱਚ ਦੱਸਿਆ ਵੀ ਭਗਤਾਂ ਤੋਂ ਪਹਿਲਾਂ, ਗੁਰੂ ਸਾਹਿਬਾਨਾਂ ਤੋਂ ਪਹਿਲਾਂ ਵੀ ਲੋਕ ਮਿਲਣਾ ਚਾਹੁੰਦੇ ਸੀ, ਉਹਨਾਂ ਦੇ ਮਨ 'ਚ ਬੜੀ ਤੜਫ ਸੀਗੀ ਅਕਾਲ ਪੁਰਖ ਨੂੰ ਮਿਲਣ ਦੀ, ਪਰ ਗੁਰੂ ਨਾ ਹੋਣ ਕਰਕੇ ਜੁਗਤ ਨਹੀਂ ਸੀ। ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜੀਓ। ਜੁਗਤ ਹੁੰਦਾ ਗੁਰ ਟੈਕਨੀਕ, ਅਤੇ ਉਹ ਗੁਰੂ ਸਿਖਾਉਂਦਾ। ਜੁਗਤ ਕੌਣ ਸਿਖਾਉਂਦਾ? ਗੁਰੂ। ਉਹ ਕੀ ਕਰਦੇ? ਮਿਲਣਾ ਚਾਹੁੰਦੇ ਸੀਗੇ, ਉਹ ਵੇਦਾਂ ਦਾ ਪਾਠ ਹੀ ਪੜ੍ਹੀ ਜਾਂਦੇ ਅਤੇ ਵਿਚਾਰਾਂ ਕਰ ਕਰ ਲੋਕਾਂ ਨੂੰ ਸੁਣਾਈ ਜਾਂਦੇ। ਅੱਜ ਵੀ ਇੱਦਾਂ ਹੀ ਕਰੀ ਜਾਂਦੇ, ਅਸੀਂ ਅੰਦਰਲੀ ਗੱਲ ਕੋਈ ਦੱਸਦੇ ਨਹੀਂ। ਕਹਿੰਦੇ, ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭਿਅੰਗਮ ਸਾਧੇ ਪੰਚ ਜਨਾ ਸਿਉਂ। ਵੇਖੋ ਫਿਰ ਗੱਲ ਪੰਜਾਂ ਦੀ ਹੈਗੀ, ਪੰਚ ਜਨਾ ਸਿਉਂ ਸੰਗ ਨਾ ਛੁਟਕਿਓ। ਅਧਿਕ ਅਹਿਮ ਬੁੰਦ ਬਾਂਧੇ, ਉਹ ਇੰਨੇ ਹਉਮੈ 'ਚ ਚਲੇ ਜਾਂਦੇ ਸੀ ਵੀ ਮੇਰੇ ਨਾਲ ਦਾ ਤਾਂ ਵਿਚਾਰ ਹੀ ਕੋਈ ਨਹੀਂ ਕਰ ਸਕਦਾ, ਮੇਰੇ ਨਾਲ ਦਾ ਤਾਂ ਪਾਠ ਹੀ ਕੋਈ ਨਹੀਂ ਪੜ੍ਹ ਸਕਦਾ, ਇੰਨੀ ਹਉਮੈ ਚਲ ਜਾਂਦੇ। ਸਤਿਗੁਰਾਂ ਨੇ ਜੋ ਪ੍ਰੋਬਲਮ ਸੀ ਉੱਥੋਂ ਸ਼ੁਰੂ ਕੀਤਾ ਸ਼ਬਦ, ਔਰ ਫਿਰ ਉਹਦਾ ਹੱਲ ਵੀ ਦੱਸਣਗੇ ਤੁਹਾਨੂੰ। ਆਹ 10 ਕੁ ਮਿੰਟ ਆਪਣੇ ਕੋਲ ਹੈਗੇ, ਆਪਾਂ ਇਹ ਸ਼ਬਦ ਵਿਚਾਰੀਏ ਜਿਹੜਾ ਹੁਕਮਨਾਮਾ ਸਾਹਿਬ ਤੁਸੀਂ ਅੱਜ ਪੜ੍ਹ ਕੇ ਆਏ, ਨੋਟਸ ਬੋਰਡ ਦੇ ਬਾਹਰ ਲੱਗਿਆ ਹੋਇਆ। ਕਹਿੰਦੇ, ਲੋਕ ਮਿਲਦੇ ਸੀਗੇ, ਮਿਲਣਾ ਚਾਹੁੰਦੇ ਸੀਗੇ, ਪਰ ਪਾਠ ਹੀ ਪੜ੍ਹੀ ਜਾਂਦੇ ਸੀ, ਗਾਂ ਵਿਚਾਰਾਂ ਸੁਣਾਈ ਜਾਂਦੇ ਸੀ, ਪਰ ਨਾਮ ਦਾ ਭੇਦ ਨਹੀਂ ਸੀ ਲੈਂਦੇ। ਤਾਂ ਹੀ ਗੁਰੂ ਸਾਹਿਬ ਨੇ ਲਿਖਿਆ ਨਾ, ਗੁਰੂ ਅਮਰਦਾਸ ਮਹਾਰਾਜ ਜੀ ਪਹਿਲੇ 60 ਸਾਲ ਇਹੀ ਕਰਦੇ ਰਹੇ, ਚਾਰੇ ਵੇਦਾਂ ਦੇ ਗਿਆਤਾ ਸੀਗੇ, ਇੰਨਾ ਵੱਡੇ ਵਿਦਵਾਨ ਸਨ ਤੀਜੇ ਪਾਤਸ਼ਾਹ। ਹਰ ਸਾਲ ਦੇ ਵਿੱਚ 2 ਵਾਰੀ ਹਰਿਦੁਆਰ ਜਾਂਦੇ ਸੀਗੇ, ਵਿਸਾਖੀ 'ਤੇ ਅਤੇ ਦੀਵਾਲੀ 'ਤੇ, ਅਤੇ ਹਰ ਵਾਰੀ ਜਿੱਤ ਕੇ ਆਉਂਦੇ ਸੀਗੇ। ਉਹ ਜਿਹੜਾ ਉੱਥੇ ਗਿਆਨ ਗੋਸ਼ਟੀ ਹੁੰਦੀ ਨਾ ਵੇਦਾਂ 'ਤੇ, ਹਰ ਵਾਰੀ ਜਿੱਤ ਕੇ ਆਉਂਦੇ, ਪਰ ਅੰਦਰਲਾ ਭੇਦ ਨਹੀਂ ਸੀਗਾ। ਉੱਥੇ ਫਿਰ ਗੁਰੂ ਨਾਨਕ ਸਾਹਿਬ ਦਾ ਕੋਈ ਗੁਰਮੁਖ ਪਿਆਰਾ ਮਿਲ ਗਿਆ ਸਰਾਂ ਦੇ ਵਿੱਚ, ਉਹਨੇ 5 ਸ਼ਬਦਾਂ ਬਾਰੇ ਪੁੱਛ ਲਿਆ ਕਿ ਨਾਮ ਕੀ ਹੈ। ਉੱਥੇ ਫਿਰ ਵਿਰਾਗੀ ਹੋ ਗਏ, ਕਹਿੰਦੇ ਬਾਹਰੋਂ ਹੀ ਗਿਆਨ ਲਿਆ, ਅੰਦਰੋਂ ਤਾਂ ਹੈ ਹੀ ਕੁਛ ਨਹੀਂ। ਫਿਰ ਉਹ ਪੁੱਛਣ ਲੱਗੇ ਵੀ ਹੁਣ ਦੱਸੋ ਅਸੀਂ ਕਿੱਥੇ ਜਾਈਏ। ਉਹ ਕਹਿੰਦੇ, ਹੁਣ ਗੁਰੂ ਅੰਗਦ ਦੇਵ ਜੀ ਕੋਲ ਜਾਓ, ਖਡੂਰ ਸਾਹਿਬ। ਉੱਥੇ ਜਾ ਕੇ ਫਿਰ ਉਹਨਾਂ ਨੇ ਸ਼ਬਦ ਦੀ ਕਮਾਈ ਕੀਤੀ, ਗੁਰਮੰਤਰ ਲੈ ਕੇ ਦਿਨ ਰਾਤ ਕਮਾਈ, 12 ਸਾਲ ਗੁਰ ਸ਼ਬਦ ਕਮਾਇਆ, ਸੇਵਾ ਕੀਤੀ ਉੱਥੇ। ਕਿਤੇ ਗੁਰ ਅਮਰਦਾਸ ਕਰਤਾਰ ਕੀਓ ਵਸ, ਵਾਹੋ ਵਾਹੋ ਕਰ ਧਿਆਇਓ। ਹੁਣ ਵਾਹੋ ਵਾਹੋ ਅਸੀਂ ਕਰਦੇ ਨਹੀਂ, ਬੋਲਦੇ ਨਹੀਂ, ਹੈ ਨਾ, ਅਤੇ ਵਸ ਕਿੱਦਾਂ ਕਰਾਂਗੇ? ਸਤਿਗੁਰੂ ਗੁਰਬਾਣੀ ਦੱਸਦੇ ਨੇ ਕਿ ਵਾਹੋ, ਫਿਰ ਉਹ ਸਾਨੂੰ ਲਿਖ ਕੇ ਦੇ ਗਏ ਸ਼ਬਦ, ਪੜ੍ਹਿਓ ਤੁਸੀਂ ਜਾ ਕੇ, ਤੀਜੇ ਪਾਤਸ਼ਾਹ ਦੇ ਬਚਨ ਨੇ, ਵਾਹੋ ਵਾਹੋ ਗੁਰਸਿੱਖ ਨਿਤ ਕਰੋ, ਪੂਰੇ ਸਤਿਗੁਰੂ ਵਾਹੋ ਵਾਹੋ ਭਾਵੇ। ਆ ਜਿਹੜਾ ਬੋਲਦੇ ਨਾ ਵਾਹਿਗੁਰੂ, ਪਰ ਕਰਨਾ ਕਿੱਦਾਂ? ਅੱਗੇ ਜੁਗਤ ਦੱਸੀ ਹੈ, ਆਪਾਂ ਕਰੀ ਤਾਂ ਜਾਂਦੇ ਹਾਂ, ਰਾਮ ਰਾਮ ਕਰਤਾ ਸਭ ਜਗ ਫਿਰੇ, ਪਰ ਅੰਦਰ ਸੋਚਾਂ ਚੱਲੀ ਜਾਂਦੀਆਂ, ਸੋਚਾਂ ਨਹੀਂ ਛੱਡਦੇ। ਪ੍ਰਭ ਕੀ ਉਸਤਤ ਕਰੋ ਸੰਤ ਮੇਰ ਸਾਵਧਾਨ, ਹਾਂ ਪਹਿਲਾਂ ਅੱਖਾਂ ਬੰਦ ਕਰਿਆ ਕਰੋ, ਫਿਰ ਮਨ ਇਕਾਗਰ ਹੁੰਦਾ। ਮਨ ਅੱਖਾਂ 'ਚ ਹੈ ਨਾ, ਇਹ ਬਾਹਰ ਵੇਖੀ ਜਾਂਦਾ। ਅੱਖਾਂ ਬੰਦ ਕਰਕੇ ਫਿਰ ਬੋਲੋ ਵਾਹਿਗੁਰੂ, ਹਾਂ ਫਿਰ ਸੁਣੋ, ਗਾ ਵੀ ਹੈ ਸੁਣੀਏ, ਮਨ ਰੱਖੀਏ। ਪਹਿਲਾਂ ਪਿਆਰ ਇੱਥੋਂ ਪੈਣਾ ਰਸਨਾ ਤੋਂ, ਰਸਨਾ ਸੁੱਚੀ ਹੋਣੀ ਹੈ ਪਹਿਲਾਂ। ਨਾਮ ਕਹਿਤ ਗੋਬਿੰਦ ਕਾ ਸੁੱਚੀ ਭਈ ਰਸਨਾ, ਫਿਰ ਕੰਨ ਨਿਰਮਲ ਹੋ ਜਾਣੇ, ਫਿਰ ਕੰਨਾਂ 'ਚ ਬੈਠੇ ਮਨ ਨੇ ਧੁੱਪ ਜਾਣਾ,
ਜਿਉਂ ਮਨ ਨਿਰਮਲ ਹੋਏਗਾ ਇਹ ਫਿਰ ਇਹ ਨੌ ਦਰਾਂ ਨੂੰ ਛੱਡ ਕੇ ਆਪਣੇ ਘਰ ਜਾਊਗਾ, ਉੱਥੋਂ ਫਿਰ ਇਹਨੂੰ ਨਾਮ ਮਿਲੇਗਾ। ਜਿਹਨੂੰ ਅੱਜ ਲਿਖਿਆ ਨਾ ਅਖੀਰ ਤੇ, ਹਰ ਕੀਰਤ ਸਾਧ ਸੰਗਤ ਹੈ ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ। ਕਹਿੰਦੇ ਹਰੀ ਦੀ ਕੀਰਤ ਕਰਨੀ ਹੈ ਸੰਗਤ 'ਚ ਬੈਠ ਕੇ, ਸਿਰੇ ਦਾ ਕੰਮ ਹੈ। ਤੇ ਲੋਕ ਕੀ ਕਰਦੇ ਸੀ, ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭਿਅੰਗਮ ਸਾਧੇ, ਨਿਉਲੀ ਕਰਮ ਕਰੇ ਬਹੁ ਆਸਣ, ਜੈਨ ਮਾਰਗ ਸੰਜਮ, ਨਿਮਖ ਨਿਮਖ ਕਰ ਸਰੀਰ ਕਟਾਵੇ, ਤੋ ਵੀ ਹਉਮੈ ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਹੋਈ। ਇਹ ਮਾਂ ਮਾਂ ਚ ਪੰਜਾਂ ਦੀ ਹਉਮੈ, ਹਉਮੈ ਕੀ ਹੈ ਪੰਜਾਂ ਦੀ ਮਾਂ। ਤਾਂ ਹੀ ਆਪਾਂ ਕਹਿੰਦੇ ਨਾ ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਪੰਚ ਦੋਖਰ ਅਹੰਗ ਰੋਗ, ਹਉਮੈ ਨੂੰ ਅਹੰਗ ਰੋਗ ਕਿਹਾ, ਇਹ ਤਨ ਤੇ ਸਗਲ ਦੂਰ। ਤੇ ਭਾਈ ਗੁਰਦਾਸ ਜੀ ਸਿੱਧਾ ਹੀ ਦੱਸਦੇ ਆ, ਜਿਹਨੂੰ ਗੁਰਬਾਣੀ ਚੋਂ ਨਹੀਂ ਸਮਝ ਲੱਗਦੀ ਉਹ ਪੜ੍ਹ ਲਓ, ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਹੋਈ। ਕਿਵ ਸਚਿਆਰਾ ਹੋਈਏ, ਇਹਨਾਂ ਪੰਜਾਂ ਤੋਂ ਕਿੱਦਾਂ ਮਨ ਨੂੰ ਨਿਰਮਲ ਕੀਤਾ ਜਾਵੇ। ਕਿਵ ਕੂੜੇ ਟੁੱਟੇ, ਇਹ ਕੂੜ ਦੀ ਪਾਲ ਲਾਉਂਦੇ ਸਾਡੇ ਅੰਦਰ, ਪੰਚ ਦੂਤ ਜਿਤਵੇਂ ਵਿਕਾਰਾ ਮਾਇਆ ਮੋਹ ਕਾ ਪਸਾਰਾ ਪਸਾਰ ਦਿੰਦੇ ਫੁਰਨਿਆਂ ਦਾ ਸਾਡੇ ਅੰਦਰ, ਇਹੀ ਮੈਲ ਆ ਸਾਡੇ ਮਨ ਦੀ। ਫਿਰ ਉਹਨਾਂ ਨੇ ਇਹ ਗੁਰ ਸ਼ਬਦ ਕਮਾਇਆ, ਕਹਿੰਦੇ ਜੋ ਵਾਹੋ ਵਾਹੋ ਇੱਕ ਮਨ ਚਿੱਤ ਕਰੇ ਤਿੰਨ ਜੰਮ ਕੰਕਰ ਹੇੜ ਨਾ ਆਵੇ। ਕਹਿੰਦੇ ਜਿਹੜੇ ਇੱਕ ਮਨ ਚਿੱਤ ਹੋ ਕੇ ਜਪਣਗੇ ਨਾ, ਉਹਨਾਂ ਦਾ ਮਨ ਨਿਰਮਲ ਹੋ ਗਿਆ, ਅੰਦਰੋਂ ਨਾਮ ਪ੍ਰਗਟ ਹੋ ਜਾਏਗਾ। ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ। ਉਹ ਜਦੋਂ ਪੰਜ ਸ਼ਬਦ ਪ੍ਰਗਟ ਹੋ ਜਾਂਦੇ ਉਦੋਂ ਹੀ ਫਿਰ ਪੰਜ ਦੂਤ ਭੱਜਦੇ ਆ, ਪਹਿਲਾਂ ਨਹੀਂ। ਵਾਜੇ ਪੰਚ ਸ਼ਬਦ ਨਾਮ ਨੂੰ ਪੰਜ ਸ਼ਬਦ ਵੀ ਕਿਹਾ ਗੁਰਬਾਣੀ 'ਚ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਘਰ। ਇਹ ਗੁਰੂ ਕਲਾ ਸਿਖਾਉਂਦਾ ਵਾ, ਆਪਾਂ ਸਿੱਖਦੇ ਨਹੀਂ। ਤਾਂ ਉਹਨਾਂ ਕਿਹਾ ਸਿੱਖੋ ਸ਼ਬਦ ਪਿਆਰਿਓ, ਸ਼ਬਦ ਨੂੰ ਜਪਣਾ ਕਿੱਦਾਂ ਸਿੱਖ ਲਓ ਜੇ ਜੰਮਣ ਮਰਨ 'ਚੋਂ ਨਿਕਲਣਾ ਚਾਹੁੰਦੇ ਹੋ। ਜਨਮ ਮਰਨ ਕੀ ਟੇਕ ਮੁੱਖ ਉੱਜਲ ਸਦਾ ਸੁਖੀ, ਨਾਨਕ ਸਿਮਰਤ ਇੱਕ ਨੂੰ ਸਿਮਰਨਾ ਕਿੱਦਾਂ ਵਾ ਇਹ ਦੱਸਿਆ। ਗਾ ਵੀ ਹੈ ਸੁਣੀਏ, ਮਨ ਰੱਖੀਏ ਭਾਵ ਪਿਆਰ ਪਾ ਕੇ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ। ਇਹ ਭਾਗਾਂ 'ਚ ਲਿਖਿਆ ਤੁਸੀਂ ਸੰਗਤ 'ਚ ਆ ਗਏ ਹੋ, ਵਡਭਾਗੀ ਹਰ ਸੰਗਤ ਪਾਵੇ, ਭਾਗਹੀਣ ਭਰਮ ਚੋਟਾਂ ਖਾਵੇ, ਬਿਨ ਇਹਦੇ ਸਤਸੰਗ ਨਾ ਲੱਭੇ, ਬਿਨ ਭਾਗਾਂ ਸਤਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀ ਜੇ ਜੀ, ਜੇ ਸੰਗਤ 'ਚ ਨਾ ਆਏ ਤਾਂ ਹੋਰ ਮੈਲਾ ਕਰ ਲਵਾਂਗੇ। ਇਸ ਲਈ ਸਤਿਗੁਰੂ ਕਹਿੰਦੇ ਅਵਰ ਕਾਜ ਤੇਰੇ ਕਿਤੇ ਨਾ ਕਾਮ, ਕੀ ਕਰ ਤੇ ਅਸੀਂ ਬੈਠ ਕੇ ਜਪਦੇ ਨਹੀਂ, ਸੰਗਤ 'ਚ ਬਹਿ ਜਾਂਦੇ ਬੋਲਦੇ ਨਹੀਂ। ਮੇਰਾ ਮਿਲ ਸਾਧ ਸੰਗਤ ਭਾਜ ਇੱਕੋ ਹੀ ਆ, ਉਹ ਸਾਰੇ ਜਾਣੇ।

ਸਾਰੇ ਜਪੋ ਉੱਚੀ ਬੋਲ ਕੇ, ਫੇਰ ਭੱਜਣਗੇ ਡਰਦੇ। ਪੰਜ ਚੋਰ ਆ ਗਏ ਭਗੇ ਜਬ ਸਾਧ ਸੰਗੇ ਗੁਰੂ।

ਸਤਿਗੁਰੂ ਪਿਆਰਿਓ, ਹਰ ਕੀਰਤ ਸਾਧ ਸੰਗਤ ਹੈ। ਇਹ ਦੱਸਿਆ ਸਿਰੇ ਦਾ ਕੰਮ ਨਿਰਮਲ ਕਰਮ, ਪ੍ਰਸੰਗ ਚ ਬੈਠ ਸਿਰ ਕਰਮਨ ਕੇ ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਗਏ। ਸਾਡੇ ਭਾਗਾਂ ਚ ਸੀ ਹੈ, ਸੈਚਰਡੇ ਸੰਡੇ ਆਪਾਂ 4 ਤੋਂ 6 ਬੈਠਦੇ ਹਾਂ, ਵੀਰਵਾਰ ਵੀ ਆਇਆ ਕਰੋ। ਹੁਣ ਸਿਮਰਨ ਦਾ ਸਮਾਂ ਸਮਾਪਤ ਹੈ, ਪਾਵਨ ਸ੍ਰੀ ਰਹਿਰਾਜ ਸਾਹਿਬ ਦੇ ਜਾਪ ਪਾਠ ਆਪ ਗੁਰਮੁਖਾਂ ਪਾਸੋਂ ਸਰਵਣ ਕਰੋਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਜੀ, ਗੁਰੂ ਅਤੇ ਸੰਗਤ ਬਖਸ਼ਣ ਜੋ ਬਖਸ਼ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ

ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾਂ ਕਿਤੇ ਤੇਰੇ ਵਾਮਣ ਹਾਰੇ ਕਿਤੇ ਤੇਰੇ ਰਾਗ ਪਰੀ ਸਿਉਂ ਕਹੀਆ ਹੈ ਕਿਤੇ ਤੇਰੇ ਗਾਵਣ ਹਾਰੇ ਗਾਵਣ ਤੁਦਨੋ ਪਵਨ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਣ ਤੁਦਨੋ ਚਿਤ ਗੁਪਤ ਲਿਖ ਜਾਨਣ

ਸਾਰੇ ਗਾਵਣ ਤੁਦਨੋ ਜਤੀ ਸਤੀ ਸੰਤੋਖੀ ਗਾਵਣ ਤੁਦਨੋ ਵੀਰ ਕਰਾਰੇ ਗਾਵਣ ਤੁਦਨੋ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾ ਨਾਲੇ ਗਾਵਣ ਤੁਦਨੋ ਮੋਹਣੀਆਂ ਮਨ ਮੋਹਨ ਸੁਰਗ ਮੱਛ ਪਿਆਲੇ ਗਾਵਣ ਤੁਦਨੋ ਰਤਨੋ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ।

ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣ ਤੇਰਾ ਖੇਤਾ ਕੇਵਲ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਬ

ਭੁੱਖ ਉਤ ਭੁੱਖੇ ਖਾਏ ਚਲੀਏ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੁਣ ਇਹੋ ਹੋਰ ਨਾ ਹੀ ਕੋਏ ਨਾ ਕੋ ਹੋਵਾ ਨਾ ਕੋ ਹੋਏ ਜੇ ਵੜ ਆਪ ਤੇ ਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਤੇ ਕਮਜਾਤ ਨਾਨਕ ਨਾਮੈ ਬਾਜ ਸਨਾਦਰਾ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨਾਉ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ।

ਮਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਓ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ਼ ਰਾ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤ ਵੈ ਉਦਮ ਜਾ ਆਹਰ ਹਰ ਜੀਓ ਪਰਿਆ ਸੈਲ ਪੱਥਰ ਮੈਂ ਜੰਤੋ ਪਾਏ ਤਾਕ ਰਿਜਕ ਆਗੇ ਕਰ ਧਰਿਆ ਮੇਰੇ ਮਾਧਵ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੁੱਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਏ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਾਉ ਕਰਿਆ ਉਡੇ ਊਡ ਆਵੈ ਸੈ ਕੁਸਾ ਤਿਸ ਪਾਛੈ ਬਚਰੇ ਛਰਿਆ ਤਿਨ ਕਵਨ ਖਲਾਵੈ ਕਵਨ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਲ ਧਰਿਆ

ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਗੰਮਾ ਅਗੰਮ ਅਪਾਰਾ ਸਭ ਧਿਆਵੈ ਸਭ ਧਿਆਵੈ ਤੁਧ ਜੀ ਹਰ ਸੱਚੇ

ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਬ੍ਰੰਬਰ ਕਰਤਾ ਜੀ ਤੁਧ ਜੇਵੜ ਅਵਰ ਨ ਕੋਈ ਤੂੰ ਜੁਗ ਜੁਗ ਏਕੋ

ਤੁਦੇ ਆਪੇ ਸਿਰ ਸਭ ਉਪਾਈ ਜੀ, ਤੁਦੇ ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਾਇਕਾ ਜਾਣੋਈ। ਆਸਾ ਮਹੱਲਾ ਚੌਥਾ। ਤੂੰ ਕਰਤਾ ਸਚਿਆਰ ਮੈਡਾ ਸਾਈ, ਜਾ ਤੋ ਭਾਵੈ ਸੋਈ ਥੀਸੀ, ਜੋ ਤੂੰ ਦੇ ਸੋਈ ਹੋਂ ਪਾਈ ਰਹਾਓ। ਸਭ ਤੇਰੀ ਤੂੰ ਸਭ ਨੀ ਧਿਆਇਆ, ਜਿਸ ਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੁਦ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰੀਆਓ

ਹਰ ਸੇਵਿਆ ਤੈਨੂੰ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ।

ਪਹਿਲਾ ਤਿਤ ਸਰ ਵਰਡੈ ਭਈ ਲਿਨ ਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕਜ ਮੋਹ ਪਗ ਨਹੀਂ ਚੱਲੈ ਹਮ ਦੇਖਾਂ ਤਹ ਡੂਬੀਅਲੇ ਮਨ ਏਕ ਨਾ ਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹਾਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਨਾ ਜੰਤੂ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਏ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾ ਮਲਾਗ ਭਵ ਜਲ ਤਰਨ ਕੈ ਜਨਮ ਮ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਓ ਜਪ ਤਪ ਸੰਜ

ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸਰਮਾ। ਇੱਕ ਓਅੰਕਾਰ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਉ ਬਾਚ ਬੇਨਤੀ ਚਾ ਪਾਈ ਹਮਰੀ ਕਰੋ ਹਾਥ ਦੈ ਰੱਛਾ। ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ। ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਗਾਵੋ। ਆਪ ਹੱਦ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ। ਸੇਵਕ ਸਿੱਖ ਸਭਾਏ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰਿਐ ਸਭ ਬੈਰਣ ਕੋ ਆਸੰਗਰਿਐ। ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ। ਤੁਮੈਂ ਸ਼ਾੜ ਕੋਈ ਅਵਰ ਨਾ ਧਿਆਹੂੰ ਜੋ ਬਰ ਚਾਹੂੰ ਸੋ ਤੁਮ ਤੇ ਪਾਊਂ। ਸੇਵਕ ਸਿੱਖ ਹਮਾਰੇ ਤਾਰੀਆ ਹੈ ਚੁਨ ਚੁਨ ਸਤਰ ਹਮਾਰੇ ਮਾਰੀਆ ਹੈ। ਆਪ ਹੱਦ ਮੁਝੇ ਉਭਰਿਆ ਮਰਨ ਕਾਲ ਕਾ ਤ੍ਰਾਸ ਨਿਵਰਿਆ। ਉਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁਜੂ ਕਰਿਓ ਰੱਛਾ। ਰਾਖ ਲਿਓ ਮੋਏ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ। ਦੀਨ ਬੰਦੁਸ਼ਟਨ ਕੇ ਹੰਤਾ ਤੁਮਹ ਪੁਰੀ ਚਤੁਰ

ਅਰਥ ਸੀ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ ਸਹਿਬ ਕਨ ਗੋ ਸਹਿਬ ਗੁਣ ਸੁਖ ਦੀਓ ਸਤਣ ਗੋਪਾਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰਿਆ ਸੁੱਲਾ ਸਫਰ ਕਿਰਪਾ ਦੁਸ਼ਟ ਕਰ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਘਟ ਘਟ ਗੇ ਬਟ ਪਟ ਕੀ ਜਾਣੈ ਜਬਦ ਕਰਖ ਕਰਾ ਕਰ ਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆ ਕਰਖ ਕਰ ਤੋ ਕਬ ਹੂੰ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ ਜੇਤੇ ਬਦਨ ਸਿਠ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀਤੇ ਰਹਿਤ ਨਿਰਾਲਮ ਜਾ

ਤੇ ਰਹਾ ਖੜਗ ਖੇਤ ਮੈਂ ਸ਼ਰਨ ਤਿਹਾਰੀ ਆਪ ਹਾਥ ਦੈ ਲਿਹੁ ਉਭਾਰੀ ਸਰਬ ਠਾਵਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਕਿਰਪਾ ਕਰੀ ਹੰਬਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਬਰਾਤਾ ਕਿਲ ਬਿਖ ਸਕਲ ਦਹੇ ਕੋ ਹਰਤਾ ਦੁਸ਼ਟ ਦੁਖੇ ਨ ਕੋ

ਪਾਰ ਤੋਹੇ ਆਪਣਾ ਜਾਨ ਕਰੋ ਬ੍ਰਤ ਪਾਰਾ ਤੁਮ ਸਾਹਿਬ ਮੈਂ ਕਿੰਕਰ ਥਾਰਾ ਦਾ ਜਾਨ ਦਾ ਹਾਥ ਉਬਾਰੋ ਅਮਰੇ ਸਬੈਰੀਅਨ ਸੰਗਾਰੋ ਪ੍ਰਥਮ ਧਰੋਂ ਭਗਵਤ ਕੋ ਧਿਆਨਾ ਬਹੁਰ ਕਰੋਂ ਕਵਿਤਾ ਬਿਦਨਾਨਾ ਕ੍ਰਿਸ਼ਨ ਜਥਾ ਮਚਰਤਰੋ ਚਾਰੋ ਚੂ ਗੋਏ ਕਬਲਿਓ ਸੁਧਾਰੋ ਕਵਿਵਾਚ ਦੋਹਰਾ ਜੋ ਨਿਜ ਬ੍ਰਹਮੋ ਸੋ ਕਹਾ ਸੋ ਕਹਿ ਹਉ ਜਗ ਮਾਹੇ ਜੋ ਤੇ ਪ੍ਰਭ ਕੋ ਧਿਆਇ ਹੈ ਅੰਤ ਸਵਰਗ ਕੋ ਜਾਹੇ ਦੋਹਰਾ ਹਰ ਹਰ ਜੰਦੁਈ ਏਕ ਹੈ ਬਿਬ ਵਿਚਾਰ ਕਛ ਨਾਹੇ ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੇ ਸਮਾਹੇ ਦੋਹਰਾ ਜਬ ਆਇਸ ਪ੍ਰਭ ਕੋ ਭਇਓ ਜਨਮ ਧਰਾ ਜਗ ਆਏ ਅਬ ਮੈਂ ਕਥਾ ਸੰਖੇਪ ਤੇ ਸਭ ਹੂੰ ਕਹਿਤ ਸੁਣਾਏ ਕਬ ਬਾਜ ਦੋਹਰਾ ਠੱਡ ਭਇਓ ਮੈਂ ਜੋਰ ਕਰ ਵਚਨ ਕਹਾਂ ਸਿਰ ਨਿਆਏ ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨਿਤੁੜ ਧਿਆਇ ਹੈ ਸੰਤ ਅੰਤ ਲਹੇਂਗੇ ਮੁਕਤ ਫਲ ਪਾਵੇਂਗੇ ਭਗਵੰਤ ਦੋਹਰਾ ਕਾਲ ਪੁਰ ਕੀ ਦੇਹ ਮੋ ਕੋਟਕ ਵਿਸ਼ਨ ਮਹੇਸ਼ ਕੋਟ ਇੰਦਰ ਬ੍ਰਹਮਾ ਕਿਤੇ ਰਬ ਸਸ ਕਰੋਰ ਜਲੇਸ਼ ਦੋਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਗਤ ਨੇਤ ਸੁਰਗਵਾਸ ਰਗਬਰ ਕਰਾ ਸਗਰੀ ਪੁਰੀ ਸਮੇਤ ਚੌਪਾਈ ਜੋ ਇਹ ਕਥਾ ਸੁਣੇ ਰਗਾਵੈ ਦੁਖ ਪਾਪ ਤੇ ਨਿਕਟ ਨ ਆਵੈ ਵਿਸ਼ਨ ਭਗਤ ਕੀ ਇਹ ਫਲ ਹੋਈ ਆਦਿ ਵਿਆਦ ਸ਼ਬ ਸਕੇ ਨ ਕੋਈ ਸੰਮਤ ਸਤਰੈ ਸਹਿਸ ਪਚਾਵਨ ਹਾੜ ਬਧੀ ਪ੍ਰਥਮ ਸੁਖਦਾਵਨ ਤਵਾ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਭਰੀ ਲਉ ਲਿਹੋ ਸੁਧਾਰਾ ਦੁਹਰਾ ਨੇਤਰ ਤੁੰਕੇ ਚਰਨ ਤਾਰ ਸਦਰਵ ਤੀਰਥ ਰੰਗ ਸ੍ਰੀ ਭਗਵਤ ਪੂਰਨ ਕੀਓ ਰਗਬਰ ਕਥਾ ਪ੍ਰਸੰਗ ਦੋਹਰਾ ਸਾਧ ਅਸਾਧ ਜਾਨੋ ਨਹੀਂ ਬਾਦ ਸੁਬਾਦ ਵਿਬਾਦ ਗ੍ਰੰਥ ਸਗਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕਉ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨਿਓ ਸਿਮਰਤ ਸ਼ਾਸਤਰ ਵੇਦ ਸਵੈ ਬਹੁ ਭੇਦ ਗਹੇ ਹਮ ਏਕ ਨਾ ਜਾਨਿਓ ਸਿਰੀ ਅਸਪਾਨ

ਪੇ ਤਰਸ ਪਯੋਈ, ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਦੀ ਵੈ ਹਰਿਆ ਪੌੜੀ, ਤਿੱਥੇ ਤੂੰ ਸਮਰੱਥ, ਜਿੱਥੇ ਕੋਏ ਨਾਹੇ, ਉੱਥੇ ਤੇਰੀ ਰੱਖ, ਅਗਰੀ ਉਹ ਦਰਮਾਹੇ, ਸੁਣ ਕੇ ਜਮ ਕੇ ਦੂਤ, ਨਾਏ ਤੇਰੇ ਛੱਡ ਜਾਹੇ, ਭਉ ਜਲ ਬਿਖਮ ਸਗਾਹ, ਗੁਰ ਸ਼ਬਦੀ ਪਾਰ ਪਾਹੇ, ਜਿਨਕੋ ਲਗੀ ਪਿਆਸ, ਅੰਮ੍ਰਿਤ ਸੇਖਾ।

ਹੱਲਾ ਪੰਜਵਾਂ ਅੰਤਰ ਗੁਰ ਆਰਾਧਣਾ ਜਿਹਵਾ ਜਬ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸ਼ਰਵਣੀ ਸੁਣਨਾ ਗੁਰ ਨਾਉ ਸਤਿਗੁਰੂ ਸੇਤੀ ਰੱਤਿਆਂ ਦਰਗਾਹ ਪਾਈ ਅਠਾਉ ਕਹੁ ਨਾਨਕ ਕਿਰਪਾ ਕਰੇ ਜਿਸਨੂੰ ਏਵਾ ਦੇ ਜਗ ਮੈਂ ਉੱਤਮ ਕਾਢੀ ਹੈ ਵਿਰਲੇ ਕੇ ਕੇ ਮਹੱਲਾ ਪੰਜਵਾਂ ਰੱਖੇ ਰੱਖਣ ਹਾਰ ਆਪ ਉਭਾਰਿਆ ਗੁਰ ਕੀ ਪੈਰੀ ਪਾਏ ਕਾਜ ਸਵਾਰਿਆ ਹੋਵਾ ਆਪ ਦਇਆਲ ਮਨੋਨਾ ਵਿਸਾਰਿਆ ਸਾਧ ਜਨਾ ਕੈ ਸੰਗ ਭਵ ਜਲ ਤਾਰਿਆ ਸਾਗਤ ਨਿੰਦਕ

ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਮ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਹੈ ਕਰ ਨਾਉ ਨਿਧਿਆ ਵੈ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਸਕਿਆ ਦੇਖ ਚਲਾਈ ਦੇਖ ਵਾਹੀ ਦੇ ਕੇ ਅੰਡ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਫੱਪਰੀਆਂ ਲਵਾਈਆਂ ਚਰਖੜੀਆਂ ਅਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੈ ਚਿਤ ਆਮਨ ਗਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਾ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜਿਤਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਗੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਮੱਤ ਦਾ ਰਾਖਾ ਅਕਾਲ ਪੁਰਖ ਵਾਹਿਗੁਰੂ ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਗੁਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹਨ ਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਪਾਰ ਮਹਿਰਾਮਤ ਬਖਸ਼ਿਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜਰੇ ਹਨ ਸਾਜ ਦੀਵਾਨ ਦੀ ਰਮਤਾ ਵਿੱਚ ਆਪ ਜੀ ਦੀ ਪਵਿੱਤਰ ਬਾਣੀ ਸੋ ਦਰ ਦੇ ਪਾਠ ਹੋਏ ਗੁਰਬਾਣੀ ਪਾਠ ਕਰਦਿਆਂ ਹੋਇਆਂ ਜਾਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਅਗਾਂਹ ਵਾਸਤੇ ਸੁੱਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣ ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨ ਆਈ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾਂ ਕੀਤੀ ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾ ਬਖਸ਼ਣ ਪਿਆਰੇ ਖਾਲਸਾ ਪੰਥੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਤੋਂ ਅਰਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਖ ਸਕ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ ਸਮੂਹ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦੇ ਹਾਂ ਬਖਸ਼ੋ ਲਾਈ ਸ੍ਰੀ ਮੁੱਖ ਵਾਕ

ਤੂੰ ਸੁਣ ਕਿਰਤ ਕਰਮਾ ਪੁਰਬ ਕਮਾਇਆ ਸਿਰ ਸਿਰ ਸੁਖ ਸਹਮਾ ਦੇਹੇ ਸੋ ਤੂੰ ਭਲਾ ਤੂੰ ਸੁਣ ਕਿਰਤ ਕਰਮਾ ਪੁਰਬ ਕਮਾਇਆ ਸਿਰ ਸਿਰ ਸੁਖ ਸਹਮਾ ਦੇਹੇ ਸੋ ਤੂੰ ਭਲਾ

ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ ਆਪ ਜੀ ਸੰਧਵਾਨ ਚ ਹਾਜ਼ਰੀਆਂ ਪਰ ਆਪ ਜੀ ਨੇ ਸੋਦਰ ਅਰ ਸਾਹਿਬ ਜੀ ਦੇ ਪਾਠ ਅਰਦਾਸ ਬੇਨਤੀ ਪਿੱਤਰ ਹੁਕਮ ਸਰਵਣ ਕੀਤੇ ਆ ਹੁਣ ਕੀਰਤਨ ਦੀ ਆਰੰਭ ਹੋਣ ਜਾਰੀ ਕੀਰਤਨ ਰਾਹੀਂ ਜੁੜਨਾ ਕਰੋ ਜੀ ਆਉਣ ਵਾਲੇ ਨਵੰਬਰ ਮਹੀਨੇ ਨੂੰ 21 ਨਵੰਬਰ ਦਿਨ ਸ਼ਨਿਚਰਵਾਰ ਸਵੇਰੇ 10 ਵਜੇ ਗੁਰਦੁਆਰਾ ਸਾਹਿਬ ਅੰਮ੍ਰਿਤ ਸੰਚਾਰ ਹੋ ਰਹੇ ਹਨ ਜਿਨ੍ਹਾਂ ਨੇ ਪੁਰਾਣੀ ਗੁਰੂ ਵਾਲੇ ਬੰਨਾ ਹੈ ਆਪਣੇ ਨਾਮ ਲੈਬ 'ਚ ਲਿਖਾ ਸਕਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਇਤਨੀ ਸੇਵਾ ਪ੍ਰਬੰਧ ਕਰਨੀ ਜੀ ਕੀਰਤਨ ਕਰਦੇ ਹਾਂ ਉਹਨਾਂ ਦੀ ਮਾਫੀ ਪੁੱਛ ਭਾਈ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲਾ ਆਪ ਜੀ ਨਿਰਵਾਰ ਪੁੱਤਰ ਬਾਣੀ ਕਥਾ ਰਾਹੀਂ ਜੋੜਨਗੇ ਉਹਨਾਂ ਪਾਸੋਂ ਪਿਆਰ ਕੇ ਸਰਨ ਕਰੋ ਜੀ ਉਪਰੰਤ 7:30 ਤੋਂ ਹਰ ਐਤਵਾਰ ਤਰ੍ਹਾਂ ਸਿਮਰਨ ਹੋਣਗੇ ਸੰਗਤੀ ਰੂਪ ਸਾਹਿਬ ਜੀ ਨੇ ਹਾਜ਼ਰੀ ਭਰਨੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

ਸਤਨਾਮ ਧੰਨ ਵਾਹਿਗੁਰੂ ਜੀ ਸਖੀ ਹੋ ਸਹੇਲੜੀ ਹੋ ਮੇਰਾ ਪਿਰ ਵਣਜਾਰਾ ਆਰਾਮ ਸਖੀ ਹੋ ਸਹੇਲੜੀ ਹੋ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਰੂਪ ਸਾਧ ਸੰਗਤ ਜੀ, ਇਸ ਤੋਂ ਪਹਿਲਾਂ ਦਾਸ ਤੁਛ ਬੁੱਧੀ ਅਨੁਸਾਰ ਆਪ ਜੀ ਦੇ ਚਰਨਾਂ ਵਿੱਚ ਸ਼ਬਦ ਦੀ ਵਿਚਾਰ ਸ਼ੁਰੂ ਕਰੇ, ਬੇਨਤੀ ਹੈ ਗੁਰੂ ਸਵਾਰਿਓ, ਫਤਿਹ ਦਾ ਜਵਾਬ ਨਿਹਾਇਤ ਢਿੱਲਾ ਆਇਆ ਹੈ। ਇਸ ਉਮੀਦ ਨਾਲ ਇੱਕ ਵਾਰ ਫੇਰ ਆਪ ਜੀ ਨੂੰ ਖੇਚਲ ਦਿਆਂ ਵੀ ਐਤਕੀ ਕੋਈ ਮਾਈ ਭਾਈ ਕਿਸੇ ਦੀ ਰਸਨਾ ਵਾਂਝੀ ਨਾ ਰਵੇ। ਸਾਰੇ ਬੇਨਤੀ ਪ੍ਰਵਾਨ ਕਰਦਿਆਂ ਰਸਨਾ ਪਵਿੱਤਰ ਕਰੋ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਬਹੁਤ ਹੀ ਆਦਰਣੀਯ ਗੁਰੂ ਸਰੂਪ ਸਾਧ ਸੰਗਤ ਜੀ, ਬਹੁਤ ਵਡਭਾਗੇ ਹੋ ਗੁਰੂ ਚਰਨਾਂ ਵਿੱਚ ਬਿਰਾਜ ਕੇ ਗੁਰੂ ਸਵਾਰਿਆਂ ਤੋਂ ਗੁਰਬਾਣੀ ਦੇ ਮਨੋਹਰ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੋ। ਗੁਰੂ ਸਵਾਰਿਓ, ਲੜੀਵਾਰ ਗੁਰੂ ਸ਼ਬਦ ਵਿਚਾਰਧੀਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਆਸਾ ਰਾਗ ਵਿੱਚ ਉਚਾਰਨ ਕੀਤੀ ਪੱਟੀ ਨਾਮਕ ਬਾਣੀ ਦੀ ਸਮਾਪਤੀ ਤੋਂ ਬਾਅਦ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਛੰਤ ਸ਼ੁਰੂ ਹੋਏ ਨੇ। ਇਹ ਜਿਹੜਾ ਛੰਤ ਹੈ ਇਹਦੇ ਚਾਰ ਪਦੇ ਨੇ, ਜਿਸ ਦੇ ਪਹਿਲੇ ਦੋ ਪਦਿਆਂ ਦੀ ਤੁਛ ਬੁੱਧੀ ਅਨੁਸਾਰ ਆਪਾਂ ਵਿਚਾਰ ਕਰ ਚੁੱਕੇ ਹਾਂ। ਤੀਜੇ ਪਦੇ ਦਾ ਪਾਠ ਆਪ ਜੀ ਨੇ ਹੁਣੇ ਹੁਣੇ ਬੜੀ ਸ਼ਰਧਾ, ਸ਼ਿੱਦਤ ਔਰ ਇਕਾਗਰਤਾ ਸਹਿਤ ਸਰਵਣ ਕੀਤਾ ਹੈ। ਆਓ ਕੁਝ ਸਮਾਂ ਇਹਨਾਂ ਪਾਵਨ ਬਚਨਾਂ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਜੋ ਪਵਿੱਤਰ ਸੰਦੇਸ਼ ਹੈ, ਸ਼ੁਭ ਉਪਦੇਸ਼ ਹੈ, ਉਹ ਸਮਝਣ ਸਮਝਾਉਣ ਦਾ ਯਤਨ ਕਰੀਏ। ਦਰਗਾਹੀ ਬੋਲ ਹਨ, ਸਖੀ ਹੋ ਸਹੇਲੜੀ ਹੋ ਮੇਰਾ ਪਿਰ ਵਣਜਾਰਾ ਰਾਮ। ਹੇ ਗੁਰਮੁਖ ਸਤਸੰਗੀ ਸਹੇਲੀਓ, ਮੇਰਾ ਪਿਆਰਾ ਪ੍ਰਭੂ ਜਿਹੜਾ ਹੈ, ਮੇਰਾ ਪਿਰ ਵਣਜਾਰਾ ਰਾਮ, ਜਿਹੜਾ ਮੇਰਾ ਰਾਮ ਹੈ ਉਹ ਵਣਜਾਰਾ ਹੈ, ਜਿਹੜਾ ਮੇਰਾ ਰਾਮ ਹੈ ਉਹ ਵਪਾਰੀ ਹੈ, ਔਰ ਪਿਰ ਉਹ ਪ੍ਰੇਮ ਦਾ ਪੁਜਾਰੀ ਹੈ। ਇੱਥੋਂ ਮਹਾਰਾਜ ਨੇ ਅੱਜ ਬਚਨ ਸ਼ੁਰੂ ਕੀਤੇ ਨੇ। ਫਿਰ ਦੁਹਰਾ ਦਿਆਂ, ਫਿਰ ਤੁਹਾਡੇ ਤੋਂ ਆਗਿਆ ਲੈ ਕੇ ਮੈਂ ਥੋੜ੍ਹਾ ਜਿਹਾ ਇਹਨੂੰ ਐਕਸਪਲੇਨ ਕਰਾਂਗਾ। ਸਖੀ ਹੋ ਸਹੇਲੜੀ ਹੋ ਮੇਰਾ ਪਿਰ ਵਣਜਾਰਾ ਰਾਮ। ਹੇ ਮੇਰੀਓ ਗੁਰਮੁਖ ਸਹੇਲੀਓ, ਮੇਰਾ ਪਰਮਾਤਮਾ ਪ੍ਰੇਮ ਦਾ ਵਪਾਰੀ ਹੈ, ਉਹ ਵਪਾਰ ਕਰਦਾ ਹੈ। ਜਿਵੇਂ ਕੋਈ ਕਾਂਸੀ ਦਾ ਵਪਾਰ ਕਰਦਾ ਹੈ, ਕੋਈ ਤਾਂਬੇ ਦਾ ਕਰਦਾ ਹੈ, ਕੋਈ ਚਾਂਦੀ ਦਾ ਕਰਦਾ ਹੈ, ਕੋਈ ਸੋਨੇ ਦਾ, ਕੋਈ ਹੀਰਿਆਂ ਦਾ, ਕੋਈ ਗਰੋਸਰੀ ਦਾ, ਮੇਰਾ ਜਿਹੜਾ ਪਿਆਰਾ ਰਾਮ ਹੈ ਉਹ ਵੀ ਵਪਾਰੀ ਹੈ, ਔਰ ਉਹ ਪ੍ਰੇਮ ਦਾ ਵਪਾਰੀ ਹੈ। ਪ੍ਰੇਮ ਦਾ ਵਪਾਰੀ ਹੈ ਮੀਨ ਉਹ ਪ੍ਰੇਮ ਦਾ ਭੁੱਖਾ ਹੈ। ਜਿਵੇਂ ਸਾਨੂੰ ਜਿੱਥੋਂ ਚਾਰ ਠੀਕਰੀਆਂ ਮਿਲਣ ਅਸੀਂ ਉੱਥੇ ਭੱਜੇ ਜਾਂਦੇ ਹਾਂ ਕਿਉਂਕਿ ਸਾਡੀ ਵਿਲ ਹੈ, ਇਸ ਤਰ੍ਹਾਂ ਉਹਨੂੰ ਜਿੱਥੇ ਪ੍ਰੇਮ ਮਿਲੇ ਉਹ ਉੱਥੇ ਭੱਜਿਆ ਜਾਂਦਾ ਹੈ। ਅਸੀਂ ਕਹਿੰਦੇ ਹਾਂ ਪਰਮਾਤਮਾ ਤੇ ਸਾਰੀਆਂ ਚੀਜ਼ਾਂ ਦਾ ਦਾਤਾ ਹੈ, ਉਹਨੂੰ ਕੀ ਭੁੱਖ ਹੈ, ਉਹ ਤੇ ਦਾਤਾ ਇੱਕ ਥਾਂ ਤੇ ਲਿਖਿਆ ਹੈ। ਪਰਮਾਤਮਾ ਨੂੰ ਵੀ ਇੱਕ ਚੀਜ਼ ਦੀ ਭੁੱਖ ਲੱਗਦੀ ਹੈ, ਪਰਮਾਤਮਾ ਵੀ ਭੁੱਖਾ ਹੈ। ਆਖਣ ਲੱਗੇ ਜੀ ਇਹ ਤੇ ਬੜੀ ਪੂਅਰ ਜੀ ਲੈਂਗੁਏਜ ਤੁਸੀਂ ਯੂਜ ਕੀਤੀ ਹੈ ਪਰਮਾਤਮਾ ਲਈ, ਕਦੀ ਪਰਮਾਤਮਾ ਵੀ ਭੁੱਖਾ ਹੋਇਆ? ਕਹਿਣ ਲੱਗੇ ਹਾਂ, ਉਹਨੂੰ ਬੜੀ ਭੁੱਖ ਲੱਗਦੀ ਹੈ, ਔਰ ਉਹ ਭੁੱਖ ਹੈ ਗੋਬਿੰਦ ਭਾਓ ਭਗਤ ਦਾ ਭੁੱਖਾ, ਉਹ ਪ੍ਰੇਮ ਦਾ ਭੁੱਖਾ ਹੈ। ਜਿੱਥੇ ਉਹਨੂੰ ਪ੍ਰੇਮ ਮਿਲੇ ਉੱਥੇ ਉਹ ਪਹੁੰਚ ਜਾਂਦਾ, ਯਾਨੀ ਉਹਨੂੰ ਆਪਣੇ ਕੋਲ ਬੁਲਾਉਣ ਦਾ ਵਾਹਿਦ ਇੱਕ ਤਰੀਕਾ ਹੈ ਕਿ ਅਸੀਂ ਉਹਨੂੰ ਪ੍ਰੇਮ ਕਰੀਏ।
ਜਿਹਨੂੰ ਦਸਵੇਂ ਜਾਮੇ ਚ ਕਿਹਾ ਨਾ ਵੀ ਸਾਚ ਕਹੋ ਸੁਣ ਲੇਹੋ ਸਭੈ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ ਉਹਨੂੰ ਗੋਬਿੰਦ ਭਾਉ ਭਗਤ ਦਾ ਭੁੱਖਾ ਵੀ ਕਿਹਾ। ਬੜੀ ਦਿਲਚਸਪ ਕਥਾ ਗੱਲ ਸਮਝਣ ਲਈ ਕਬੀਰ ਸਾਹਿਬ ਨੇ ਸ਼ਬਦ ਰੂਪ ਵਿੱਚ ਨਿਰੂਪਣ ਕੀਤੀ। ਕਹਿੰਦੇ ਨੇ ਕੌਰਵਾਂ ਤੇ ਪਾਂਡਵਾਂ ਦੇ ਝਗੜੇ ਨੂੰ ਸੁਲਝਾਉਣ ਲਈ ਸੁਲਾਹ ਕਰਾਉਣ ਲਈ ਵਾਸੁਦੇਵ ਕਿਸ਼ਨ ਹਸਤਨਾਪੁਰ ਆਏ। ਹੁਣ ਕਿਉਂਕਿ ਉਹ ਉਹਨਾਂ ਦੀ ਵੀ ਆਪਣੀ ਰਿਆਸਤ ਹੈ, ਇਹ ਠੀਕ ਹੈ ਵੀ ਅਸੀਂ ਉਹਨਾਂ ਨੂੰ ਇੱਕ ਧਾਰਮਿਕ ਆਗੂ ਦੇ ਰੂਪ ਵਿੱਚ ਦੇਖਦੇ ਹਾਂ, ਪਰ ਆਪ ਜੀ ਦੇ ਗਿਆਤ ਲਈ ਅਰਜ਼ ਕਰਾਂ ਵੀ ਉਹਨਾਂ ਕੋਲ ਆਪਣੀ ਰਿਆਸਤ ਹੈ, ਆਪਣਾ ਰਜਵਾੜਾ ਹੈ, ਉਹ ਸਮਰਾਟ ਵੀ ਹੈ, ਪ੍ਰਭਾਵ ਹੈ ਉਹਦਾ। ਤੋ ਉਹਨੂੰ ਕਹਿੰਦੇ ਨੇ ਵੀ ਸੁਲਾਹ ਵਾਸਤੇ ਵਿੱਚ ਪਾਇਆ ਗਿਆ। ਹੁਣ ਜਦੋਂ ਵਿੱਚ ਸੁਲਾਹ ਵਾਸਤੇ ਪਾਇਆ ਗਿਆ, ਕਿਸੇ ਦੂਜੀ ਰਿਆਸਤ ਦਾ ਉੱਥੇ ਵਿਸ਼ੇਸ਼ ਵਿਅਕਤੀ ਆਉਣਾ ਹੈ, ਤੇ ਫਿਰ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਉਹਦਾ ਇੱਕ ਸਿਸਟਮ ਹੈ। ਜੇ ਅਮੈਰੀਕਾ ਚੋਂ ਕਿਸੇ ਕੈਬਨਿਟ ਮਿਨਿਸਟਰ ਨੇ ਇੰਡੀਆ ਜਾਣਾ ਹੈ, ਉਹਦੇ ਜਾਣ ਤੋਂ ਪਹਿਲਾਂ ਸਾਰੀ ਉਹਦੀ ਖਬਰ ਲਈ ਜਾਏਗੀ ਵੀ ਉਹ ਲੰਚ ਕਿਸ ਤਰ੍ਹਾਂ ਦਾ ਕਰਦਾ ਹੈ, ਡਿਨਰ ਕਿਸ ਤਰ੍ਹਾਂ ਦਾ, ਬ੍ਰੇਕਫਾਸਟ ਕਿਸ ਤਰ੍ਹਾਂ ਦਾ, ਉਹਦਾ ਕੀ ਸਕੈਚੁਅਲ ਹੋਵੇਗਾ, ਉਹ ਕਿੰਨੇ ਵਜੇ ਉੱਠਦਾ ਹੈ, ਉਹ ਕਿੱਥੇ ਕਿੱਥੇ ਜਾਣਾ ਚਾਹੁੰਦਾ ਹੈ, ਵਿਜਿਟ ਕਰਨਾ ਚਾਹੁੰਦਾ ਹੈ, ਉਹਦੇ ਉੱਥੇ ਪਹੁੰਚਣ ਤੋਂ ਪਹਿਲਾਂ ਇਹ ਸਾਰਾ ਕੁਛ ਜਿਹੜਾ ਹੈ ਸਕੈਚੁਅਲ ਜਿਹੜਾ ਉੱਥੇ ਬਣ ਜਾਣ। ਈਵਨ ਉਹ ਡਿਨਰ 'ਚ ਕੀ ਲਏਗਾ, ਉਹ ਲੰਚ ਵਿੱਚ ਕੀ ਲਏਗਾ, ਬ੍ਰੇਕਫਾਸਟ ਵਿੱਚ, ਹੁਣ ਵੀ ਹਕੂਮਤਾਂ ਇਸ ਤਰ੍ਹਾਂ ਹੀ ਕਰਦੀਆਂ ਨੇ। ਆ ਜਿਹੜਾ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਜੀ ਸ਼ਰਾਬ ਪੀਂਦਾ ਸੀ, ਹੁਣ ਉਹ ਲਿਖਣ ਵਾਲੇ ਨੇ ਕੀ ਵੇਖਿਆ ਵੀ ਫਰਾਂਸ ਦਾ ਲੀਡਰ ਆ ਰਿਹਾ ਹੈ ਪੰਜਾਬ ਲਾਹੌਰ, ਔਰ ਉਹਦੇ ਬਾਰੇ ਰਿਪੋਰਟ ਹੈ ਵੀ ਉਹ ਡਿਨਰ ਤੇ ਡਰਿੰਕ ਕੀਤੇ ਬਿਨਾਂ ਕਰਦਾ ਨਹੀਂ। ਹੁਣ ਉਹਦਾ ਅਰੇਂਜ ਤੇ ਕਰਨਾ ਸੀ ਨਾ, ਤੇ ਹੁਣ ਉਹਨੂੰ ਪ੍ਰਸ਼ਾਦਾ ਛਕਾਉਣਾ ਹੈ ਤੇ ਰਣਜੀਤ ਸਿੰਘ ਨੇ ਤੇ ਕੋਲ ਬੈਠਣਾ ਹੈ ਨਾ, ਉਹ ਬੋਤਲ ਪਈ ਹੈ, ਉਹ ਬੋਤਲ ਵੇਖ ਲਈ, ਰਣਜੀਤ ਸਿੰਘ ਨੂੰ ਵੇਖ ਲਿਆ ਔਰ ਲਿਖ ਦਿੱਤਾ ਵੀ ਉਹ ਡਰਿੰਕ ਵੀ ਕਰਦਾ ਹੈ।

ਹੁਣ ਤੱਕ ਵਸ ਰਹੇ ਨੇ। ਗੱਲ ਪਾਣੀ ਦੀ ਨਹੀਂ ਸੀ, ਗੱਲ ਸੀ ਵੀ ਪਾਣੀ ਕਿਸ ਭਾਵ ਨਾਲ ਪਿਆਇਆ ਜਾ ਰਿਹਾ। ਪਾਣੀ ਤੇ ਝੂਰ ਸਤਸੰਗ ਪਾਣੀ ਜਦੋਂ ਹੋਣ ਵਰਗੇ ਸਾਧਨ ਸਨ, ਝੂਰ ਪਿੰਡਾਂ ਵਿੱਚ ਪਾਣੀ ਢੋਂਦੇ ਸਨ, ਘਰਾਂ ਚ ਦਿੰਦੇ ਸਨ, ਵੀਹ ਤੀਹ ਤੀਹ ਚਾਲੀ ਚਾਲੀ ਲੀਟਰ ਪਾਣੀ ਘਰਾਂ ਵਿੱਚ ਪੜਾਉਂਦੇ ਸਨ। ਪਰ ਕਿਸੇ ਝੂਰ ਨੂੰ ਕੋਈ ਪਿੰਡ ਦਾ ਸਰਪੰਚ ਪੰਚ ਨਹੀਂ ਸੀ ਬਣਾਉਂਦਾ, ਪਰ ਉਹੀ ਪਾਣੀ ਗੁਰੂ ਅਮਰਦਾਸ ਨੇ ਗਾਗਰ ਢੋਈ। ਪਰ ਉਹ ਪਾਣੀ ਢੋਣ ਦੇ ਪਿੱਛੇ ਭਾਵ ਸੀ ਵੀ ਪ੍ਰੇਮ ਨਾਲ ਢੋਈ, ਗੁਰਿਆਈ ਪ੍ਰਾਪਤ ਹੋ ਗਈ। ਗੱਲ ਪਾਣੀ ਦੀ ਨਹੀਂ, ਕਿਸ ਭਾਵ ਨਾਲ ਪਾਣੀ ਛਕਾਇਆ ਜਾ ਰਿਹਾ। ਗੱਲ ਪਦਾਰਥ ਦੀ ਨਹੀਂ, ਉਸ ਪਦਾਰਥ ਛਕਾਉਣ ਵਾਲੇ ਦੀ ਉਹਦੇ ਪ੍ਰਤੀ ਭਾਵਨਾ ਕੀ ਹੈ ਜਿਹਨੂੰ ਉਹ ਛਕਾ ਰਿਹਾ। ਮੈਂ ਅਰਜ ਕਰ ਰਿਹਾ ਸਾਂ, ਸਖੀ ਹੋ ਸਹੇਲੜੀ ਹੋ, ਮੇਰਾ ਇਹਨੂੰ ਅਸੀਂ ਸਖੀ ਹੋ ਸਹੇਲੜੀ ਹੋ ਵੀ ਕਹਿੰਦੇ ਹਾਂ। ਇਹ ਹਾਹਾ ਹੈ ਲਾਸਟ ਵਿੱਚ ਤੇ ਹੋੜਾ ਹੈ, ਹੁਣ ਇਹਨੂੰ ਸਾਇਲੈਂਟ ਨਹੀਂ ਕੀਤਾ ਜਾ ਸਕਦਾ। ਇਹਨੂੰ ਕਹਿਣਾ ਸਖੀ ਹੋ ਸਹੇਲੜੀ ਹੋ, ਮੇਰਾ ਪੇਰ ਵਣਜਾਰਾ ਰਾਂ। ਹੇ ਮੇਰੀ ਉਹ ਗੁਰਮੁਖ ਸਹੇਲੀਓ, ਪਰਮਾਤਮਾ ਪ੍ਰੇਮ ਦਾ ਵਪਾਰੀ ਹੈ, ਉਹ ਵੀ ਵਪਾਰੀ ਹੈ, ਪਰ ਉਹ ਵਪਾਰ ਪ੍ਰੇਮ ਦਾ ਕਰਦਾ ਹੈ। ਕਹਿਣ ਲੱਗੇ ਰਾਜਨ ਕੌਣ ਤੁਮਾਰੇ ਆਵੇ, ਐਸੋ ਭਾਉ ਬਿਦਰ ਕੋ ਦੇਖਿਓ। ਮੈਂ ਉਸ ਇੰਨਾ ਪ੍ਰੇਮ ਵੇਖਿਆ ਬਿਦਰ ਵਿੱਚ, ਭਾਵੇਂ ਉਹ ਗਰੀਬ ਹੈ ਪਰ ਦੁਰਯੋਧਨ ਉਹ ਮੈਨੂੰ ਚੰਗਾ ਬਹੁਤ ਲੱਗਦਾ ਹੈ, ਕਿਉਂਕਿ ਉਹਦਾ ਹਿਰਦਾ ਪ੍ਰੇਮ ਨਾਲ ਸਰਾ ਬੋਰ ਹੈ। ਇਹ ਅੱਜ ਦੀ ਪਹਿਲੀ ਪੰਕਤੀ ਦੀ ਵਿਆਖਿਆ ਹੈ। ਇੱਕ ਵਾਰੀ ਤੁਸੀਂ ਵੀ ਰਸਨਾ ਪਵਿੱਤਰ ਕਰੋ, ਬੇਨਤੀ ਪ੍ਰਵਾਨ ਕਰੋ।

हस्ती देख परम ते भूला श्री भगवान ना जानिया। तेनू माण है अपने हाथी घोड़िया ते। हस्ती देख परम ते भूला श्री भगवान ना जानिया। अख लगा महाराज गुस्सा ना करो, उथे ते रात नू कोई गिलास विच कोई पाइया अद्धा पाइया दुध भी नहीं मिलिया होना। कह लगे तुमरो दूध बिदर को पानो अमृत कर मैं मानिया। ओदे हथां दा जेड़ा पानी सी ना, ओदे नेत्रां विचों जेड़े वाइब्रेशन निकल रहे सन ना, और जो रसायन क्रिया वापरी ओ प्रेमी दे फड़न नाल, ओ तेरे दुध नूं परां करदा सी पिया। ओदा पानी अमृत वर्गा सी, बड़ा आनंद आया ओदा जल छक के। मैं ते कई वरां मंग मंग के ओदे कोलों पानी पीता, क्योंकि ओ स्वादी बड़ा सी। तुमरो दूध बिदर को पानो अमृत कर मैं मान्या। सतगुर की बाणी सत सत कर जानो, गुरसिखो हर करता आप मुंह कढाए। एक गुरु की बाणी कह रही है, कह लगा ये अमृत वर्गा जल सी। कह लगे महाराज असी ते खीर बनाई सी ड्राई फ्रूट पा के बड़ी रीझ नाल। उन्हें तो बेचारे ने इधरों उधरों चलाई तोड़ के बाथू तोड़ के गरीब ने साग सूग ही बनाया होना है। हुण तो साग बड़ी वड्डी गल असी समझने आ, वैसे खिमा करना है गरीबां दा भोजन सी। जिन्हों कुछ नहीं लभदा वह जंगल होंदे ने इधरों उधरों तोड़ के उन्हें बना लेने, विच लूण मिर्च पा लेनी, दो रोटियां खा लेनी। कह लगे उत्थे तो साग ही मिलिया होना है। कह लगे खीर समान साग मैं पाया, गुण गावत रैण विहाणी। एक दे मैनू प्यार मिलिया, ते एक दुर्योधन जे मैं तेरे कोल आउंदा ते तू सारी रात मेरे कान भरने सन बई पांडवां ने यह कीता पांडवां ने वह कीता। सारी रात निंदा तू करनी सी ते मजबूरी विच मैनू निंदा सुननी पैनी सी। और तेनू पता उत्थे की कीता, ना कोई मंजा ना कोई बिस्तरा ना कोई बहन लई कुर्सियां। एक चुल्ह दे अगे दो इटां सन, एक इट ते वह बैठा सी, एक इट दे उत्ते मैं बैठा सा। सानू पता ही नहीं लगा भी सारी रात गल्लां करदियां दिन कदों चढ़ गए। रैण विहाणी, रैण सबाई कीर्तन ही हो गया। कबीर को ठाकर आनंद बनोदी, जात ना काहू की मानी। ओ नहीं देखदा गरीबी नू, ओ नहीं देखदा अमीरी नू, ओ नहीं देखदा किसी दे लिविंग स्टैंडर्ड नू। चलो होने वाले धार्मिक बंदे ते देखदे ने, लिफाफा वड्डा कित्थों मिलेगा, कित्थों मिलेगा ते कित्थों नहीं मिलेगा। पर सची मुची दे जेड़े ने वो प्रेम देखते ने। इसलिए सखी हो सहेलड़ी हो, मेरा पेर वणजारा राम हर नामो वणंजड़िया। तुहाडे कोल ते पोथा साहब नहीं, मेरे कोल है। इत्थे जिहड़ा नामो लिखिया ना, मैं नामो पढ़िया है। नन्ने कन्ना मम्मा, मम्मे नूं होड़ा भी है ते औंकड़ भी है। हुण साडे इत्थे ग्रैमर विच किसे भी अखर नूं दो नुक्ते लगे होण ਉਹ ਉਚਾਰਨ ਨਹੀਂ ਕੀਤੇ ਜਾ ਸਕਦੇ। ਹੁਣ ਇੱਥੇ ਬੰਦਾ ਕਵੇ ਮੈਂ ਹੋੜਾ ਵੀ ਉਚਾਰਨ ਕਰਨਾ ਹੈ ਤੇ ਔਂਕੜ ਵੀ ਉਚਾਰਨ ਕਰਨੀ ਹੈ, ਇਹ ਪੋਸੀਬਲ ਨਹੀਂ ਹੈ। ਫਿਰ ਇਹ ਜਦੋਂ ਸਿੱਖ ਦੇ ਸਿਖਾਉਂਦੇ ਸਾਂ ਤੇ ਉਸਤਾਦ ਕਹਿੰਦੇ ਹੁਣ ਜਿੱਥੇ ਇਹ ਸਿਸਟਮ ਆ ਜਾਏ ਉੱਥੇ ਉਲਟਾ ਉਚਾਰਨ ਕਰਨਾ। ਆਮ ਤੌਰ 'ਤੇ ਸ਼ਬਦ ਨਾਮ ਹੈ, ਨਾਮੋ ਬਹੁਤ ਘੱਟ ਹੈ। ਇਹਦਾ ਉਚਾਰਨ ਨਾਮ ਨਹੀਂ ਕਰਨਾ, ਨਾਮੋ ਕਰਨਾ ਹੈ। ਔਂਕੜ ਸਾਈਲੈਂਟ ਕਰਨੀ ਹੈ, ਹੋੜਾ ਬੁਲਾਉਣਾ ਹੈ। ਹਰ ਨਾਮੋ ਵਣ ਜੜਿਆ रस मोल अपारा राम। ओ सखियां सहेलियां जिन्हां ने हरी दे नाम दा वणज कीता है, उन्हां दा जीवन रस नाल भर गया। और ओ सिख कह लईए गुरमुख सखियां कह लईए, उन्हां दा कोई मुल नहीं, उन्हां दा कोई पारावार नहीं। क्यों? क्योंकि जिन्हां ना विसरै नाम से किने हैं, भेद ना जानो मूल साईं जे है। जिन्हां नूं विसरदा नहीं, जिहड़े जपदे ने वह जपदे जपदे उस जपण वाले वर्गे ही हो जांदे। मोल अमोलो सच कर ढोलो, उन्हां दा मुल अमुल हो जांदा है। वह उन्हां दी कोई कीमत अता नहीं कर सकदा। सदा थिर अकाल पुरख वाहगुरु नूं वह ढोलो प्यारे लगदे ने। प्रभ भावै तां मुंद भली, प्रभु नूं जिहड़ी जीव इस्त्री भा जाए ਉਹ ਪ੍ਰਵਾਨ ਹੈ।
ਪਾ ਜਾਣ ਦਾ ਕੀ ਤਰੀਕਾ ਸਾਧ ਸੰਗਤ? ਪਾ ਜਾਣ ਦਾ ਇੱਕੋ ਹੀ ਤਰੀਕਾ ਹੈ, ਖਸਮੈ ਸੋਈ ਭਾਵਦਾ, ਖਸਮੈ ਦਾ ਜਿਸ ਭਾਣਾ ਭਾਵੈ, ਦੁਨੀਆਂ ਵਿੱਚ ਪਰਾਹੁਣਾ ਦਾਵਾ ਛੱਡ ਰਹੇ ਲਾਦ ਆਵੇ। ਇਹ ਕਹਿਣਾ ਬੜਾ ਆਸਾਨ ਹੈ, ਤਿੰਨ ਚਾਰ ਸੈਕਿੰਡ ਚ ਕਿਹਾ ਜਾਂਦਾ, ਤਿੰਨ ਚਾਰ ਸੈਕਿੰਡ ਸੁਣਿਆ ਜਾਂਦਾ, ਪਰ ਸਾਰੀ ਗੁਰਮਤ ਇੱਥੇ ਖੜੀ ਏ ਕਿ ਜੋ ਪ੍ਰਭੂ ਨੂੰ ਪਾਉਂਦਾ ਹੈ ਉਹ ਸਾਨੂੰ ਪਾ ਜਾਏ। ਪਰ ਸਾਨੂੰ ਸਫਲਤਾ ਪ੍ਰਵਾਨ ਹੈ, ਅਸਫਲਤਾ ਨਹੀਂ। ਤੰਦਰੁਸਤੀ ਪ੍ਰਵਾਨ ਹੈ, ਬਿਮਾਰੀ ਨਹੀਂ। ਇੱਜ਼ਤ ਪ੍ਰਵਾਨ ਹੈ, ਬੇਇੱਜ਼ਤੀ ਨਹੀਂ। ਰਿਜ਼ਕ ਪ੍ਰਵਾਨ ਹੈ, ਭੁੱਖ ਨਹੀਂ। ਰਜ਼ਾ ਵਿੱਚ ਰਾਜ਼ੀ ਰਹਿਣ ਦਾ ਅਰਥ ਹੈ ਵੀ ਜਿਨ੍ਹਾਂ ਹਾਲਾਤਾਂ ਵਿੱਚ ਵੀ ਉਹ ਰੱਖੇ ਪ੍ਰਸੰਨ ਰਹਿਣਾ। ਕਿਵ ਸਚਿਆਰਾ ਹੋਈਏ, ਕਿਵ ਕੂੜੈ ਤੁੱਟੈ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਸਮਾਪਤੀ ਵੱਲ ਚੱਲੀਏ। ਹਜ਼ੂਰ ਬਖਸ਼ਿਸ਼ ਕਰ ਰਹੇ ਨੇ, ਇੱਕ ਸੰਗ ਹਰ ਕੈ ਕਰੈ ਰਲੀਆਂ। ਇੱਕ ਉਹ ਜੀਵ ਇਸਤਰੀਆਂ ਨੇ ਜਿਹੜੀਆਂ ਨਾਮ ਜਪ ਜਪ ਕੇ ਹਮੇਸ਼ਾ ਅਕਾਲ ਪੁਰਖ ਵਾਹਿਗੁਰੂ ਨਾਲ ਆਤਮਕ ਆਨੰਦ ਮਾਣਦੀਆਂ ਨੇ। ਹਉ ਪੁਕਾਰੀ ਦਰ ਖਲੀ, ਉਹ ਜਿਨ੍ਹਾਂ ਨੇ ਉਹਨੂੰ ਰਿਝਾ ਲਿਆ ਹੈ, ਉਹ ਗੁਰਮੁਖ ਨਾਮ ਜਪਣ ਵਾਲੀਆਂ ਸਹੇਲੀਆਂ, ਮੈਂ ਉਹਨਾਂ ਦੇ ਚਰਨਾਂ 'ਚ ਖੜੀ ਹੋ ਕੇ ਅਰਦਾਸ ਕਰਨੀ ਆ, ਕੋਈ ਜੁਗਤ ਦੱਸੋ, ਅਸੀਸ ਦਿਓ, ਮੇਰੀ ਵੀ ਬਾਤ ਬਣ ਜਾਏ। ਕਰਨ ਕਾਰਨ ਸਮਰੱਥ ਸ੍ਰੀ ਦਰ ਆਪ ਕਾਰਜ ਸਾਰੇ। ਪਰ ਇਹ ਕਾਰਜ, ਨਾਮ ਜਪਣ ਵਾਲਾ ਕਾਰਜ, ਜਦੋਂ ਉਹਨੂੰ ਆਪ ਨੂੰ ਭਾਂਦਾ ਹੈ, ਕਿਸੇ 'ਤੇ ਤਰਸ ਆਉਂਦਾ ਹੈ, ਕੋਈ ਭਾ ਜਾਂਦਾ ਹੈ, ਫਿਰ ਉਹਦੀ ਝੋਲੀ ਵਿੱਚ ਇਹ ਦਾਤ ਪੈਂਦੀ ਹੈ। ਇਹ ਦਾਤ ਆਪਣੀ ਮਰਜ਼ੀ ਨਾਲ ਝੋਲੀ ਵਿੱਚ ਨਹੀਂ ਪੈਂਦੀ। ਜਦੋਂ ਗੁਰੂ ਅਮਰਦਾਸ ਨੇ ਗੁਰੂ ਬਾਬਾ ਫਰੀਦ ਜੀ ਦੇ ਸਲੋਕ ਦੇ ਖੁਲਾਸਾ ਕੀਤਾ ਨਾ, ਕਹਿ ਲੱਗੇ ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ ਜੇ ਕੋ ਚਿੱਤ ਧਰੇ, ਨਾਲ ਫਿਰ ਕਿਹਾ ਆਪਣਾ ਲਾਇਆ ਪਿਰਮ ਨਾ ਲੋਚਈ, ਜੇ ਲੋਚੈ ਸਭ ਕੋਏ, ਇਹ ਪਿਰਮ ਪਿਆਲਾ ਖਸਮ ਕਾ, ਜੈ ਭਾਵੈ ਤੈ ਦੇ। ਇਹ ਨਾਮ ਦਾ ਪਿਆਲਾ ਉਹਦੇ ਹੱਥ ਵਿੱਚ, ਇਹ ਨਾਮ ਦਾ ਪਿਆਲਾ ਕਦੀ ਵੇਖਿਆ ਨਹੀਂ, ਪਿਆਲੇ ਦੀ ਗੱਲ ਤੇ ਹੁੰਦੀ ਹੈ। ਗੁਰਮਤ ਨੇ ਦੱਸਿਆ ਬਈ ਉਹ ਪਿਆਲਾ ਹੈ ਸਵਾਸਾਂ ਦਾ ਪਿਆਲਾ, ਸਵਾਸ ਸਵਾਸ ਜਪਣਾ ਹੀ ਪਿਆਲਾ ਬਣ ਜਾਂਦਾ। ਖੈਰ ਮੇਰੇ ਕੋਲ ਉਧਰ ਜਾਣ ਦਾ ਬਹੁਤਾ ਸਮਾਂ ਨਹੀਂ। ਨਾਨਕ ਨਦਰੀ ਧਨ ਸੁਹਾਗਣ ਸ਼ਬਦ ਆਪ ਸਾਧਾਰ ਹੈ। ਉਹ ਜੀਵ ਇਸਤਰੀ ਧਨ ਹੈ ਜਿਹੜੀ ਸ਼ਬਦ ਦਾ ਆਸਰਾ ਲੈ ਕੇ, ਉਹ ਜਿਸ ਪ੍ਰਕਾਰ ਉਹ ਪ੍ਰੇਮ ਦਾ ਭੁੱਖਾ ਹੈ, ਉਸੇ ਤਰ੍ਹਾਂ ਪ੍ਰੇਮ ਵਿੱਚ ਆ ਕੇ ਉਹ ਨਾਮ ਜਪ ਕੇ ਉਹਦੇ ਦਰ ਦੇ ਉੱਤੇ ਪ੍ਰਵਾਨ ਚੜ੍ਹਦੀ ਹੈ। ਸਿਰਫ ਇੱਕ ਦੋ ਮਿੰਟ ਵਾਸਤੇ ਸਮਾਂ ਤੇ ਹੋ ਗਿਆ, ਪ੍ਰੇਮੀਆਂ ਵੱਲੋਂ ਹੁਕਮ ਹੋਇਆ ਸੀ, ਉਹ ਮੈਂ ਵਜਾ ਦਿਆਂ। ਇੱਕ ਵਾਰ ਤੁਸੀਂ ਵੀ ਸਾਰੇ ਰਲ ਕੇ ਆਪਾਂ ਰਸਨਾ ਪਵਿੱਤਰ ਕਰੀਏ ਜੀ। ਸਤਿ ਨਾਮ ਵਾਹਿਗੁਰੂ।

0: ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਕੋਟਾਨ ਕੋਟ ਸ਼ੁਕਰ ਸ਼ੁਕਰਾਨਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਆਪ ਸਾਰੀਆਂ ਸੰਗਤਾਂ ਦਾ। ਪਿਛਲੇ 28 ਦਿਨਾਂ ਤੋਂ ਗੁਰਮਤਿ ਪ੍ਰਚਾਰ ਦੀ ਇਹ ਸੇਵਾ ਜੋ ਗੁਰੂ ਸਾਹਿਬ ਨੇ ਤਰੁੱਠ ਕੇ, ਆਪ ਸੰਗਤ ਨੇ ਅਸੀਸ ਦੇ ਕੇ, ਪ੍ਰਬੰਧਕਾਂ ਨੇ ਇਹ ਸਮਾਂ ਬਖਸ਼ਿਸ਼ ਕੀਤਾ ਸੀ, ਦਾਸ ਦਾ ਇੱਥੇ ਕੈਲੀਫੋਰਨੀਆ ਵਿੱਚ ਇਸ ਗੁਰਮਤਿ ਪ੍ਰਚਾਰਕ ਫੇਰੀ ਦਾ ਅੰਤਲਾ ਪ੍ਰੋਗਰਾਮ ਹੈ। ਲਿਹਾਜ਼ਾ ਮੈਂ ਰਵਾਇਤੀ ਤੌਰ 'ਤੇ ਸ਼ੁਕਰ ਸ਼ੁਕਰਾਨਾ ਗੁਰੂ ਸਾਹਿਬ ਦਾ, ਆਪ ਸੰਗਤਾਂ ਵੱਲੋਂ ਜੋ ਸੁਨੇਹ ਮਿਲਿਆ, ਜੋ ਪਿਆਰ ਮਿਲਿਆ, ਜੋ ਇਕਾਗਰਤਾ ਆਪ ਜੀ ਨੇ ਬਖਸ਼ਿਸ਼ ਕਰਕੇ ਵਿਚਾਰਾਂ ਕਰਵਾਈਆਂ, ਉਹਦੇ ਵਾਸਤੇ ਆਪ ਸਾਰਿਆਂ ਦਾ ਬਹੁਤ ਬਹੁਤ ਹਾਰਦਿਕ ਧੰਨਵਾਦ। ਪ੍ਰਬੰਧਕ ਵੀਰਾਂ ਦਾ ਬਹੁਤ ਧੰਨਵਾਦ, ਗੁਰੂ ਕੇ ਵਜ਼ੀਰ ਗੁਰਮੁਖ ਪਿਆਰੇ ਭਾਈ ਦਿਲਬਾਗ ਸਿੰਘ ਜੀ, ਗੁਰੂ ਸਵਾਰੇ ਭਾਈ ਸਾਹਿਬ ਗੁਰਪ੍ਰੀਤ ਸਿੰਘ ਜੀ, ਭਾਈ ਜਗਤਾਰ ਸਿੰਘ ਜੀ, ਹੋਰ ਵੀ ਸਾਰੇ ਜਿਹੜੇ ਇੱਥੇ ਗੁਰਮੁਖ ਸੇਵਾ ਕਰਦੇ ਨੇ, ਉਹਨਾਂ ਸਾਰਿਆਂ ਵੱਲੋਂ ਢੇਰ ਸਾਰਾ ਪਿਆਰ ਮਿਲਿਆ ਹੈ। ਮੇਰੇ ਕੋਲ ਉਹਨਾਂ ਸਾਰਿਆਂ ਦਾ ਧੰਨਵਾਦ ਕਰਨ ਲਈ ਜਿਹੜੇ ਲਫ਼ਜ਼ ਨੇ ਉਹ ਬਾਉਣੇ ਨੇ, ਬਸ ਮੇਰੇ ਛੋਟੇ ਛੋਟੇ ਲਫ਼ਜ਼ਾਂ ਨੂੰ ਜ਼ਿਆਦਾ ਸਮਝ ਲੈਣਾ। ਬਹੁਤ ਬਹੁਤ ਧੰਨਵਾਦ। ਮੈਥੋਂ ਵਿਚਰਦਿਆਂ, ਬੋਲਦਿਆਂ, ਉੱਠਦਿਆਂ, ਬੈਠਦਿਆਂ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਵਾਸਤੇ ਮੈਂ ਆਪ ਸਾਰਿਆਂ ਤੋਂ ਖਿਮਾ ਦਾ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ, ਆਪ ਜੀ ਨੂੰ ਪਿੱਤਰ ਬਾਣੀ ਸ਼ਬਦ ਵਿਚਾਰ ਗੁਰਮਤਿ ਵਿਚਾਰ ਰਾਹੀਂ ਜੋੜ ਰਹੇ ਸਨ। ਸਤਿਕਾਰਯੋਗ ਭਾਈ ਸਾਹਿਬ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲੇ, ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਪਿਛਲੇ ਇਹ ਸਾਰਾ ਮਹੀਨਾ ਹੀ ਆਪ ਜੀ ਨੂੰ ਕਥਾ ਰਾਹੀਂ ਸਵੇਰੇ ਸ਼ਾਮ ਜੋੜਿਆ ਹੈ। ਇੱਕ ਵਾਰ ਫਿਰ ਧੰਨਵਾਦ। ਆਹੁਣ ਸਿਮਰਨ ਜੁਲਣਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਵਾਹਿਗੁਰੂ ਸਾਹਿਬ ਜੀ, ਤੈਂਡੀ ਬੰਦਿਸ਼ ਮੈਂ ਕੋਈ ਨਾ ਡਿੱਠਾ, ਤੂੰ ਨਾਨਕ ਮਨ ਭਾਣਾ। ਘੋਲ ਘੁਮਾਈ ਤਿਸ ਮਿੱਤਰ ਵਿਚੋਲੇ, ਜੈ ਮਿਲਕੰਤ ਪਛਾਣਾ। ਸੋ ਕਹੋ ਟਲ ਗੁਰ ਸੇਵੀਐ, ਐਹਨ ਸਹਿਜ ਸੁਭਾਏ, ਦਰਸ਼ਨ ਪਰਸਿਆਂ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਦਰਸ਼ਨ ਪਰਸਿਆਂ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਹੋਵੇ ਸਿਫਤ ਖਸਮ ਦੀ, ਨੂਰ ਅਰਸ਼ੋਂ ਕੁਰਸੋਂ ਚੱਟੀਐ, ਤੁਦ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹੱਲਾ ਪੰਜਵਾਂ, ਅਸ਼ਟਪਦੀ, ਇੱਕ ਓਅੰਕਾਰ, ਸਤਿਗੁਰ ਪ੍ਰਸਾਦ। ਦਰਸ਼ਨ ਭੇਟਤ ਪਾਪ ਸਭਨਾਸੇ, ਹਰ ਸਿਉਂ ਦੇ ਮਿਲਾਈ। ਮੇਰਾ ਗੁਰ ਪਰਮੇਸ਼ਰ ਸੁਖਦਾਈ, ਪਾਰ ਬ੍ਰਹਮ ਕਾ ਨਾਮ ਦ੍ਰਿੜਾਏ, ਅੰਤੇ ਹੋਏ ਸਖਾਈ। ਦਰਸ਼ਨ ਭੇਟਤ ਪਾਪ ਸਭਨਾਸੇ, ਹਰ ਸਿਉਂ ਦੇ ਮਿਲਾਈ। ਮੇਰਾ ਗੁਰ ਪਰਮੇਸ਼ਰ ਸੁਖਦਾਈ, ਪਾਰ ਬ੍ਰਹਮ ਕਾ ਨਾਮ ਦ੍ਰਿੜਾਏ, ਅੰਤੇ ਹੋਏ ਸਖਾਈ। ਰਹਾਉ ਸਗਲ ਦੁੱਖ ਕਾ ਡੇਰਾ ਭੰਨਾ, ਸੰਤ ਧੂਰ ਮੁਖ ਲਾਈ। ਪਤਤ ਪੁਨੀਤ ਕੀਏ ਖਿਨ ਭੀਤਰ, ਅਗਿਆਨ ਅੰਧੇਰ ਵੰਝਾਈ। ਕਰਨ ਕਾਰਨ ਸਮਰੱਥ ਸੁਆਮੀ, ਨਾਨਕ ਤਿਸਰਨਾਈ। ਬੰਧਨ ਤੋੜ ਚਰਨ ਕਮਲ ਦ੍ਰਿੜਾਏ, ਏਕ ਸ਼ਬਦ ਲਿਵਲਾਈ। ਅੰਧ ਕੂਪ ਵਿਖਿਆ ਤੇ ਕਾਢਿਓ ਸਾਚ, ਸ਼ਬਦ ਬਣ ਆਈ। ਜਨਮ ਮਰਨ ਕਾ ਸੈਸਾ ਚੁੱਕਾ, ਬਾਹੜ ਕਤਹੋ ਨਾ ਧਾਈ। ਨਾਮ ਰਸਾਇਣ ਇਹ ਮਨ ਰਾਤਾ, ਅੰਮ੍ਰਿਤ ਪੀ ਤ੍ਰਿਪਤਾਈ। ਸੰਤ ਸੰਗ ਮਿਲ ਕੀਰਤਨ ਗਾਇਆ।

ਆਇਆ ਵਡਭਾਗੀ ਨਾਨਕ ਨਰਕ ਨਾ ਜਾਈ, ਕਾਲ ਸਿਆਣ ਭੁਗਤਣਾ ਮੇਰੀ ਪੂਰਾ ਹੈ ਗੁਰੂ ਕਮਾਈ। ਜਪ ਤਪ ਸੰਜਮ ਸੁੱਚ ਹੈ ਸੋਈ ਆਪੇ ਕਰੇ ਕਰਾਈ, ਪੁਤਲ ਪੁੱਤਰ ਕਲੱਤਰ ਮਹਾਂ ਵਿਖਿਆ ਮਹਿ ਗੁਰ ਸਾਚੇ ਲਾਏ ਤਰਾਈ, ਆਪਣੇ ਜੀਤ ਆਪ ਸੰਭਾਲੇ ਆਪ ਲੀਏ ਲੜ ਲਾਈ, ਸਾਚ ਧਰਮ ਕਾ ਬੇੜਾ ਬੰਧਿਆ ਭਵ ਜਲ ਪਾਰ ਪਵਾਈ, ਬੇਸੁਮਾਰ ਬੇਅੰਤ ਸੁਆਮੀ ਨਾਨਕ ਬਲ ਬਲ ਜਾਈ, ਅਕਾਲ ਮੂਰਤ ਅਜੂਨੀ ਸੰਭਉ ਕਲ ਅੰਧਕਾਰ ਦੀ ਪਾਈ, ਅੰਤਰ ਜਾਮੀ ਜੀਅਨ ਕਾ ਦਾਤਾ ਦੇਖ ਤ੍ਰਿਪਤ ਅਗਾਈ, ਏਕੰਕਾਰ ਨਿਰੰਜਨ ਨਿਰਭਉ ਸਭ ਜਲ ਥਲ ਰਹਿਆ ਸਮਾਈ, ਭਗਤ ਦਾਨ ਭਗਤਾਂ ਕੋ ਦੀਨਾ ਹਰ ਨਾਨਕ ਜਾਚ ਮਾਈ, ਏਕੰਕਾਰ ਨਿਰੰਜਨ ਨਿਰਭਉ ਸਭ ਜਲ ਥਲ ਰਹਿਆ ਸਮਾਈ, ਭਗਤ ਦਾਨ

0: ਵਾਹਿਗੁਰੂ ਜੀ ਕੀ ਫਤਿਹ। ਜੁਗਾ ਜੁਗਾ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ। ਪਾਵਨ ਪਿੱਤਰ ਸ੍ਰੀ ਜੁੜ ਬੈਠੀ ਸਾਧ ਸਿੰਘ ਜੀਵਨ ਭਾਗੀ ਆਪ ਜੀ ਨੇ ਸੰਤ ਵਨਾਂ 'ਚ ਹਾਜ਼ਰੀ ਭਰੀਆਂ। ਗੁਰੂ ਸਾਹਿਬ ਜੀ ਕਿਰਪਾ ਸਮੇਂ ਸੰਗਤਾਂ ਦੀ ਹਾਜ਼ਰ ਦਰ ਪ੍ਰਵਾਨ ਕਰਨ, ਦਰੋਂ ਕਰੋਂ ਗੁਰਸਿੱਖੀ ਜੀਵਨ ਆਮਦਾਨ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮਲ ਚਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਧਾਤਾ ਰਹਾਉ। ਨਾਨਕ ਪ੍ਰਭ ਅਬਿਨਾਸੀ, ਤਾਂ ਕੀ ਸੇਵ ਨ ਬਿਰਥੀ ਜਾਸੀ। ਅਣਦ ਕਰਹਿ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਚਵਾ, ਤਾਤੀ ਭਾਵ ਨ ਲੱਗਈ ਪਾਰ। ਬ੍ਰਹਮ ਸਰਣਾਈ ਚੌਗਿਰਦ ਹਮਾਰਾ, ਰਾਮ ਕਾਰ ਦੁਖ ਲੱਗੈ ਨਾ ਭਾਈ। ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ, ਰਾਮ ਨਾਮ ਔਖਦ ਦੀਆ ਏਕਾ ਲਿਵਲਾਈ। ਰਹਾਉ ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਧ ਮਿਟਾਈ। ਕਹੁ ਨਾਨਕ ਕਿਰਪਾ ਭਈ, ਪ੍ਰਭੇ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਅਣਾ ਹੋ ਅਣਾ ਤੂੰ ਨਹਿ ਛੁੱਟ ਹੈ, ਨਿਕਟ ਨਾ ਜਾਈ ਹੋ ਦੂਤ। ਸਲੋਕ ਮਹੱਲਾ ਪੰਚਵਾ, ਮਨ ਮਹਿ ਚਿਤਵੋ ਚਿਤਵਨੀ, ਉੱਦਮ ਕਰੋ ਉੱਠ ਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪ ਕੀ, ਮਹੱਲਾ ਪਹਿਲਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਤਿਤ ਕਰ ਗਾਵਹ ਸੋਹਿਲਾ, ਸਿਵਰਿਹੁ ਸਿਰਜਣਹਾਰੋ। ਤੁਮ ਗਾਵਹੋ ਮੇਰੇ ਨਿਰਭਾਉ ਕਾ, ਸੋਹਿਲਾ ਹੋਂ ਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲੀਅਨ, ਦੇਖੈ ਗਾ ਦੇਵਨਹਾਰ। ਤੇਰੇ ਦਾਨੈ ਕੀਮਤ ਨਾ ਪਵੈ, ਤਿਸ ਦਾਤੇ ਕਵਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵਹੋ ਤੇਲ। ਦੇਹੋ ਸੱਜਣ ਅਸੀਸੜੀਆ, ਜੋ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁਚਾ, ਸਦੜੇ ਨਿਤ ਪਵਨ। ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇਹ ਆਵਨ। ਰਾਗ ਆਸਾ ਮਹੱਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼। ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ। ਸੋ ਕਰ ਰਾਖ ਵਡਾਈ ਤੋਏ ਰਹਾਉ। ਵਿਸਵੇ ਚਸਿਆ ਘੜੀਆ ਪਹਿਰਾ, ਥਿੱਤੀ ਵਾਰੀ ਮਾਹ ਹੋਵਾ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਧਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ। ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲਿਆਣ ਲੋ ਪਵਨ ਝਬਰੋ ਕਰੇ। ਸਗਲ ਬਨ ਰਾਏ ਫੂਲੰਤ ਜੋਤੀ, ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ। ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ। ਸਹਸ ਤਵ ਨੈਨ ਨਨ ਨੈਨ, ਹਹਿ ਤੋਹੇ ਕਉ ਸਹਸ ਮੂਰਤ, ਨਨਾ ਏਕ ਤੋਹੀ। ਸਹਸ ਪਦ ਬਿਮਲ ਨਨ, ਏਕ ਪਦ ਗੰਧ ਬਿਨ। ਸਹਸ ਤਵ ਗੰਧ ਇਵ ਚਲਤ ਮੋਹੀ, ਸਭ ਮਹਿ ਜੋਤ ਜੋਤ ਹੈ ਸੋਏ। ਤਿਸ ਦਹਿ ਚਾਨਣ ਸਭ ਮਹਿ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ। ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ, ਲੋਭਿਤ ਮਨੋ ਅਨਦਿਨੋ ਮੋਹੇ। ਆਹੀ ਪਿਆਸਾ ਕ੍ਰਿਪਾ ਜਲ ਦੇਹ, ਨਾਨਕ ਸਾਰੰਕੋ ਹੋਏ ਜਾਤੇ, ਤੇਰੈ ਨਾਇ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ। ਮਿਲ ਸਾਧੂ ਖੰਡਲ ਖੰਡਾਹੇ, ਪੂਰਬ ਲਿਖਤ ਲਿਖੇ ਗੁਰ ਪਾਇਆ। ਮਨ ਹਰ ਲਿਵ ਮੰਡਲ ਮੰਡਾਹੇ, ਕਰ ਸਾਧੂ ਅੰਜਲੀ ਪੁਨ ਵੱਡਾ ਹੇ। ਕਰ ਡੰਡਾਉਤ ਪੁਨ ਵੱਡਾ ਹੇ ਰਹਾਉ। ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹੋਂ ਮੈਂ ਕੰਡਾ ਹੇ। ਜਿਉਂ ਜਿਉਂ ਚਲ ਹੈ ਚੁਬੈ ਦੁਖ ਪਾਵ ਹੈ, ਜਮਕਾਲ ਸਹ ਹੈ ਸਿਰ ਡੰਡਾ ਹੇ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾ ਹੇ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੇ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਬੀ ਮਹੱਲਾ ਪੰਚਵਾ, ਕਰੋ ਬੇਨੰਤੀ ਸੁਣੋ ਮੇਰੇ ਮੀਤਾ। ਸੰਤ ਟਹਿਲ ਕੀ ਬੇਲਾ, ਈਹਾ ਖਾਟ ਚਲੋ ਹਰ ਲਾਹਾ। ਆਗੈ ਬਸਨ ਸੁਹੇਲਾ, ਆਉਦ ਘਟੈ ਦਿਨ ਸਰਹਿਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਉ। ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਹੇ ਜਗਾਏ ਪੀ ਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ। ਜਾ ਕੋ ਆਏ ਸੋਈ ਵਿਹਜ ਹੋ ਹਰ ਗੁਰ ਤੇ ਮਨਹਿ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਬਾਹੁਰ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਧਿਆਗ

ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਸ ਡਿੱਠੇ ਸ਼ਬਦ ਹੁਜਾਏ ਤੇਗ ਬਹਾਦਰ ਸਿਮਰਿਆ ਕਰਨਾਉ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਇਹਨਾਂ ਵਾਣੀਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਾਰ ਬਖਸ਼ਾਂ ਕੀਤੀਆਂ ਮ੍ਰਿਤੜ ਤੋਂ ਲੈ ਕੇ ਸੁੰਦਰ ਸਿੰਘਾਸਨ ਤੇ ਸੱਜ ਕੇ ਸੰਗਤਾਂ ਨੂੰ ਦਰਸ਼ਨ ਦਾਰੇ ਬਖਸ਼ੇ ਆਪ ਜੀ ਦਾ ਕੋਟ ਕੁਟਾਨ ਸ਼ੁਕਰ ਹੈ ਸੁਲੇ ਆਪ ਜੀ ਦੀ ਹਜ਼ੂਰ ਸੰਧਵਾਨ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਿੱਤਰ ਸਰੂਪ ਜੀ ਸੁਖਾਸਨ ਸੋਹਿਲਾ ਬਾਣੀ ਦੇ ਜਾਪ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਅਗਾਂਹ ਵਾਸਤੇ ਸਮਤ ਬਖਸ਼ਣੀ ਆਪ ਜੀ ਦੇ ਭਾਣ ਵਿੱਚ ਚਾਰ ਪਹਿਰ ਦੇ ਨੂੰ ਸੁੱਖਾਂ ਨਾਲ ਬਤੀਤ ਰਹਿਣਾ ਹੀ ਆਪ ਜੀ ਦੇ ਭਾਣ ਵਿੱਚ ਬਤੀਤ ਹੋਵੇ ਸਤਿਗੁਰੂ ਜੀ ਕਿਰਪਾ ਕਰੋ ਸੁਖਾਸਨ ਤਿਆਰ ਨਾਮ ਚੱਲ ਕੇ ਬਿਰਾਜ ਮਨੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਜਾਗਰਤਾ ਬਖਸ਼ ਕੇ ਦਰਸ਼ਨਦਾਰੀ ਬਖਸ਼ਣੇ ਸੇ ਪਿਆਰੇ ਮੇਲ ਜਨਾਮ ਲਿਆ ਦਰ ਨਾਮ

ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

Guru, I, Guru, I, Guru, I, Guru, I, Guru, I, Guru, I.

Guru, ah, guru, ah, guru, ah, guru, ah, guru, ah, guru, ah.

Guru, ah, Guru, ah, Guru.

Guru.

Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai.

0: Vaheguru, Vaheguru,
1: Vaheguru,
0: Vaheguru,
1: Vaheguru,
0: Vaheguru.

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

Hello.

ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗਾਉੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ।

ਪ੍ਰਭ ਗੈ ਸਿਮਰਨ ਜਪਤਾ ਪੂਜਾ, ਪ੍ਰਭ ਗੈ ਸਿਮਰਨ ਬਿੰਸਾ ਦੂਜਾ, ਪ੍ਰਭ ਗੈ ਸਿਮਰਨ ਤੀਰਥ ਸ਼ਰਾਨੀ, ਪ੍ਰਭ ਗੈ ਸਿਮਰਨ ਦਰਗਹਿ ਮਾਨੀ, ਪ੍ਰਭ ਗੈ ਸਿਮਰਨ ਹੋਏ ਸੋ ਭਲਾ, ਪ੍ਰਭ ਗੈ ਸਿਮਰਨ ਸਫਲ ਫਲਾ, ਸੇ ਸਿਮਰੇ ਜਨ ਆਪ ਸਿਮਰਾਏ, ਨਾਨਕ ਤਾਂ ਕੇ ਲਾਗੋ ਪਾਏ, ਪ੍ਰਭ ਗੈ ਸਿਮਰਨ ਸਭ ਤੇ ਉੱਚਾ, ਪ੍ਰਭ ਗੈ ਸਿਮਰਨ ਉਧਰੈ ਮੁੱਚਾ, ਪ੍ਰਭ ਗੈ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਗੈ ਸਿਮਰਨ ਸਭ ਕੇ ਸੁੱਜੈ, ਪ੍ਰਭ ਗੈ ਸਿਮਰਨ ਨਾਹੀ ਜਮ ਤਰਾਸਾ, ਪ੍ਰਭ ਗੈ ਸਿਮਰਨ ਪੂਰਨ ਆਸਾ, ਪ੍ਰਭ ਗੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਤ ਮਾਹੇ ਸਮਾਏ, ਪ੍ਰਭ ਜੀ ਬਸੇ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ, ਪ੍ਰਭ ਕੋ ਸਿਮਰੇ ਸੇ ਤਨ ਮੰਤੇ, ਪ੍ਰਭ ਕੋ ਸਿਮਰੇ ਸੇ ਪਤਵੰਤੇ, ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੇ ਸੇ ਬੇ ਮਹਤਾਜੇ, ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੇ ਸੇ ਸੁਖਵਾਸੀ, ਪ੍ਰਭ ਕੋ ਸਿਮਰੇ ਸਦਾ ਬਿਨਾਸੀ, ਸਿਮਰਨ ਤੇ ਲਾਗੇ ਜਨ ਆਪ ਦਯਾਲਾ, ਨਾਨਕ ਜਨ ਕੀ ਮੰਗੇਰ ਵਾਲਾ, ਪ੍ਰਭ ਕੋ ਸਿਮਰੇ ਸੇ ਪਰਉਪਕਾਰੀ, ਪ੍ਰਭ ਕੋ ਸਿਮਰੇ ਤਨ ਸਦਬਲਿਹਾਰੀ, ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੇ ਤਨ ਸੁਖ ਬਿਹਾਵੈ, ਪ੍ਰਭ ਕੋ ਸਿਮਰੇ ਤਨ ਆਤਮ ਜੀਤਾ, ਪ੍ਰਭ ਕੋ ਸਿਮਰੇ ਤਨ ਨਿਰਮਲ ਰੀਤਾ, ਪ੍ਰਭ ਕੋ ਸਿਮਰੇ ਤਨ ਆਨੰਦ ਘਨੇਰੇ, ਪ੍ਰਭ ਕੋ ਸਿਮਰੇ ਬਸੇ ਹਰ ਨੇਰੇ, ਸੰਤ ਕਿਰਪਾ ਤੇ ਅੰਧਨ ਜਾਗ, ਨਾਨਕ ਸਿਮਰਨ ਪੂਰਾ ਭਾਗ, ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬੂਨਾ ਝੂਰੇ, ਪ੍ਰਭ ਕੈ ਸਿਮਰਨ ਹਰ ਗੁਣ ਬਾਨੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ, ਪ੍ਰਭ ਕੈ ਸਿਮਰਨ ਨੇਚਲ ਆਸਨ, ਪ੍ਰਭ ਕੈ ਸਿਮਰਨ ਕਮਲ ਬੇਗਾਸਨ, ਪ੍ਰਭ ਕੈ ਸਿਮਰਨ ਅਨਹਦ ਚੁਨਕਾ ਹਰ ਸੁਖ, ਪ੍ਰਭ ਸਿਮਰਨ ਕਾ ਅੰਤ ਨ ਪਾਰ, ਸਿਮਰਹਿ ਸੇ ਜਾਨ ਜਿਨ ਕਉ ਪ੍ਰਭ ਮਾਇਆ, ਨਾਨਕ ਤਿਨ ਜਨ ਸਰਣੀ ਪਾਇਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਵੇਦ ਉਪਾਏ, ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀ ਚੌਂ ਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀਓ ਸਗਲਿਆ ਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ, ਕਰ ਕਿਰਪਾ ਸਿਆ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਨ ਪਾਇਆ, ਸਲੋ ਦੀਨ ਦਰ ਦੁਖ ਪੰਜਨਾ, ਗਟ ਗਟ ਨਾਥ ਅਨਾਥ, ਸ਼ਰਨ ਤੁਮਾਰੀ ਆਇਓ, ਨਾਨਕੇ ਪ੍ਰਭਸਾਤ ਅਸ਼ਟਪਦੀ, ਜੈ ਮਾਤ ਪਿਤਾ ਸੁਤਮੀਤ ਨਾ ਭਾਈ, ਮਨਮੂਹਾ ਨਾਮ ਤੇਰਾ ਸੰਗ ਸਹਾਈ, ਜੈ ਮਹਾ ਭਿਆਨ ਦੂਤ ਜਮ ਦਲੈ, ਤਹ ਕੇਵਲ ਨਾਮ ਸੰਗ ਤੇਰਾ ਚੱਲੈ, ਜੈ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ, ਅਨਕ ਪੁਨਹ ਚਰਨ ਕਰਤ ਨਹੀਂ, ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੂਖ ਨੇਰੇ, ਸਗਲ ਸਿਰਠ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ, ਲਾਖ ਕਰੋਰੀ ਬੰਦ ਨਾ ਪਰੈ, ਹਰ ਕਾ ਨਾਮ ਜਪਤ ਨਿਸਵ ਤਰੈ, ਅਨਕ ਮਾਇਆ ਰੰਗ ਤਿਖਨਾ ਬੁਝਾਵੈ, ਹਰ ਕਾ ਨਾਮ ਜਪਤ ਅਗਾਵੈ, ਜੇ ਮਾਰਗ ਇਹ ਜਾਤ ਅਕੇਲਾ, ਤੈ ਹਰ ਨਾਮ ਸੰਗ ਹੋਤ ਸੁਹਿਲਾ, ਐਸਾ ਨਾਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮਗਤ ਪਾਈਐ, ਛੂਟਤ ਨਹੀਂ ਕੋਟ ਲਖ ਬਾਹੀ, ਨਾਮ ਜਪਤ ਤੈ ਪਾਰ ਪਰਾਹੀ, ਅਨਕ ਬਿਗਨ ਜਾਏ ਸੰਘਾਰੇ, ਹਰ ਕਾ ਨਾਮ ਤਤਕਾਲ ਉਧਾਰਾ,

ਨਾਲ ਪਛਾਣੂ। ਜੈ ਮਹਾਂ ਭਿਆਨ ਤਪਤ ਬਹੁ ਕਾਮ ਤੈ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ। ਜਹਾ ਤ੍ਰਿਖਾ ਮੰਦੁਜ ਆਕ ਰੱਖਿਆ ਤੈ ਨਾਨਕ ਹਰਿ ਹਰਿ ਅੰਮ੍ਰਿਤ ਵਰਖੈ।

ਕਪਟ ਸਤਾਣੀ ਹਰ ਪ੍ਰਤਾਪ ਜਨ ਅਵਰ ਨਾ ਜਾਣੀ ਓਤ ਪੋਤ ਜਨ ਹਰ ਸਰਾਤੇ ਸੁੰਨ ਸਮਾਧ ਨਾਮਰ ਸਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਭਉ ਕਰੇ ਨਾਨਕ ਜਨ ਸੰਕੇਤੇ ਤਰੇ।

ਸੰਤਰ ਦਵਸਾ ਸੰਤ ਪ੍ਰਤਾਪ ਦੁਰਤ ਸਭ ਨਸਾ ਸੰਤ ਕਾ ਸੰਗਟ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਕਸ਼ਾਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ ਸਲੋਕ ਬਹੁ ਸ਼ਾਸਤਰ ਬਹੁ ਸਿਮ੍ਰਤੀ ਪੇਖੇ ਸਰਬ ਟਡੋਲ ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸੇ ਮ੍ਰਿਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨਬਦੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਬੁਨ ਦਾਨ ਹਮੈ ਬਹੁ ਰਤਨਾ ਸਰੀਰ ਗਟਾਏ ਹਮੈ ਕਰ ਰਾਤੀ ਵਰਤ ਨੇਮ ਕਰੇ ਬਹੁ ਭਾਂਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ।

ਜੈਨਮਾਰਗ ਸੰਜਮ ਅਧ ਸਾਧਨ ਨਿਮਕ ਨਿਮਕਰ ਸਰੀਰ ਘਟਾਵੈ ਤਾਪੀ ਹਾਵੈ ਮੈਲ ਨਾ ਜਾਵੈ ਅਰਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇ ਛੁਟੈ ਗਰਬ ਘੁਮਾਨ ਮੰਤ ਹੁਟੈ ਸੋਜ ਕਰੈ ਦਿਨ ਸਰ ਰਾਤ ਮਨ ਕੀ ਮਹਿਲਾ ਤੰਤੇ ਜਾਤ ਇਸ ਦੇਹੀ ਕਉ ਬਹੁ ਸਾਧਨਾ ਕਰੇ ਮੰਤੇ ਕਬੂ ਨਾ ਵਿਖਿਆ ਠਰੈ ਜਲ ਧੋਵੇ ਬਹੁ

ਹੋਮੈ ਛੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਣੀ ਪਰੈ ਜਿਸ ਜਨ ਗੋਬਿੰਦ ਪ੍ਰਭ ਦਰਸ ਪਿਆਸਾ ਨਾਨਕ ਤਾਕੇ ਬਲ ਬਲ ਜਾਸਾ।

ਅਰਗੋ ਜਸਮ ਰਸਨ ਬਖਾਨੀ ਸਗਲ ਥਾਨ ਤੇ ਉਤਮ ਥਾਨ ਨਾਨਕ ਜਿਹ ਘਟ ਵਸੈ ਹਰ ਨਾਮ ਸਲੋਕ ਨਿਰਗੁਣਿਆਰ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਭਹੀਨਾਲ ਅਸ਼ਟਪਦੀ ਰਮਈਆ ਕੇ ਗੁਣ ਸੇਧ ਪੁਰਾਨੀ ਗਮਨ ਮੂਲ ਤੇ ਗਮਨ ਦ੍ਰਿਸ਼ਟਾਨੇ ਜੰਤੂ ਸਾਜ ਸਵਾਰ ਸਿੰਗਾਰਿਆ ਗਰਭ ਅਗਨ ਮੈਂ ਜਨੇ ਉਭਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਭਾਰ ਜੋਬਨ ਭੋਜਨ ਸੁਖ ਸੂਦ ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਖਉ ਦੈਨ ਇਹ ਨਿਰਗੁਣ ਗੁਣ ਕਛੂ ਨਾ ਬੁੱਝੈ ਬਖਸ਼ ਲਿਹਉ ਤੋ ਨਾਨਕ ਸਿਜੈ ਜੇ ਪ੍ਰਸਾਦ ਧਾਰ ਪ੍ਰ ਸੁਖ ਬਸੈ ਸੁਤ ਭਰਾਤ ਮੀਤ ਬਨਤਾ ਸੰਘਸੈ

ਅੰਤ ਸੇ ਬਿਸਾਰੇ ਮੁਗਧ ਅਜਾਨ ਸਦਾ ਸਦਾ ਭੁੱਲਨਹਾਰ ਨਾਨਕ ਰੱਖਣਹਾਰ ਅਪਾਰ ਰਤਨ ਤਿਆ ਕੌਡੀ ਸੰਗ ਰਚੈ ਸਾ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੁ ਅਸਥਿਰ ਕਰਮਾਨੇ ਜੋ ਹੋਵਨ ਸੋ ਦੂਰ ਪੁਰਾਣੇ ਛੋੜ ਜਾਏ ਤਿਸਕਾ ਸ਼ਰਮ ਕਰੈ ਸੰਗ ਸਹਾਇ ਤਿਸ ਪਰ ਹਰੈ ਚੰਦਨ ਲੇਪ ਉਤਾਰੇ ਤੋਏ ਗਰਦ ਪ੍ਰੀਤ ਭਸਮ ਸੰਗ ਹੋਏ ਅੰਧ

ਨਾਨਕ ਤਿਨ ਪਾਇਆ ਗੰਧ ਸ਼ਾਹ ਆਪਣੀ ਦੇ ਰਾਸ ਖਾਤ ਪੀਤ ਵਰਤੇ ਅਣਦ ਉਲਾਸ ਆਪਣੀ ਅਮਾਨ ਕਸ਼ ਅਹੁਰ ਸ਼ਾਹ ਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤਾ ਵੀ ਖੋਵੈ ਔਰ ਉਸਕਾ ਵਿਸ਼ਵਾਸ ਨਾ ਹੋਵੇ ਜਿਸਕੀ ਬਸ ਆਗਿਆ ਰਾਖੈ ਪ੍ਰਭਗੀ ਆਗਿਆ ਮਾਨੈ ਮਾਥੈ ਉਸਤੇ ਚੌਗਨ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨਕ ਭਾਂਤ ਮਾਇਆ ਕੇ ਹੇਤ ਸਰਬਰ ਹੋਵਤ ਜਾਨ ਅਨੇਤ ਬਿਰਕੀ ਛਾਇਆ ਸਿਉ ਰੰਗ ਲਾਵੈ ਉਹ ਬਿਨਸੈ ਉਹ ਮਨ ਪਛਤਾਵੈ ਜੋ ਦੀਸਾ ਹੈ ਸੋ ਚਾਲਣ ਹਾਰ ਲਪਟੜਿਓ ਤੇ ਅੰਧਾਰ ਬਟਾਉ ਸਿਉ ਜੋ ਲਾਵੇ ਨੇ ਤਾਂ ਘੁਆਤ ਨਾ ਆਵੇ ਕਿਹੇ ਮਨ ਹਰ ਕੇ ਨਾਮ ਕੀ ਪ੍ਰੀਸ ਖੁਦਾਈ

ਥਾ ਬਿਹਾਇ ਮੇਘ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਬ੍ਰਿਥੇ ਸਭ ਕਾਮ ਜਿਉ ਕਿਰਪਨ ਕੇ ਨਿਰਾਰ ਦਾਮ ਧਨ ਧਨ ਤੇਜਨ ਜੇਗਟ ਬਸਿਓ ਹਰ ਨਾਮ ਨਾਨਕ ਤਾਕੇ ਬਲ ਬਲ ਜਾਓ।

ਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨਕ ਉਨਜਨ ਚਰਨ ਪਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਨੇ ਆਪਣਾ ਕੀ ਆਪੇ ਮਾਨੈ ਆਪੇ ਆਪ ਕਰਤਨ ਬੇਰਾ ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਰੇਰਾ ਉਪਾਵ ਸਿਆਨਵ ਸਗਲ ਤੇ ਰਹਿਤ ਸਭਗਾ ਜਾਨੇ ਆਤਮ ਕੀ ਰਹਿਤ ਜਿਸ ਭਾਵਿਤ ਸਲਾਈ ਲੜਦਾਏ ਥਾਨ ਤਰੰਤਰ ਰਿਆ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ

ਜਿਪਰ ਸਾਹਿਬ ਤੇਰੇ ਸਗਲ ਛਿਦਰ ਢਾਕੇ ਮਨ ਸਰਣੀ ਪਰ ਠਾਕੁਰ ਪ੍ਰਭ ਤਾਕੈ ਜਿਪਰ ਸਾਹਿਬ ਤੁਝ ਕੋ ਨਾ ਪਹੁੰਚੇ ਮਨ ਸਾ ਸਾ ਸਿਮਰੋ ਪ੍ਰਭ ਉੱਚੇ ਜਿਪਰ ਸਾਧ ਪਾਈ ਦੁਰਲਭ ਦੇ ਨਾਨਕ ਤਾ ਕੀ ਭਗਤ ਕਰੇ ਜਿਪਰ ਸਾਧ ਆ ਭੁੱਖਨ ਪੈ ਹਰੀਜੈ ਮਨ ਤੇ ਸਿਮਰਤ ਕਿਉਂ ਆਲਸ ਕੀ ਜਾਏ ਜਿਪਰ ਸਾਧ ਅਸਵ ਹਸਤ ਸਵਾਰੀ ਮੰਤ ਸ ਪ੍ਰਭ ਕੋ ਕਬੂ ਨਾ ਵਿਸਾਰੀ ਜਿਪਰ ਸਾਧ ਬਾਗ ਮਲਖ ਧਨਾ ਰਾਗ ਪ੍ਰੋ ਜਿਪਰ ਆਪਣੇ ਮਨਾ ਜਿਨ ਤੇਰੀ ਮਨ ਬੰਤ ਬਨਾਈ ਉਠਤ ਬੈਠ ਸਤ ਸੇ ਧਿਆਈ

ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਾਨ ਮਨ ਸਦਾ ਹਜੂਰੇ। ਜੇ ਪ੍ਰਸਾਦ ਤੂੰ ਪਾਵੇਂ ਸਾਜ ਰੇ ਮਨ ਮੇਰੇ ਤੋਤਾ ਸਿਵਰਾਜ। ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੋ ਨਾਉ।

ਤੇ ਮਾਤੂਤਮ ਹੋਏ। ਸਰਬ ਨਿਧਾਨ ਪ੍ਰਭ ਤੇਰੀ ਮਾਇਆ ਬੋ ਕਛੂ ਨਾ ਕਿਨਹੂੰ ਲਾਇਆ, ਜਿਤ ਜਿਤ ਲਾਵੋ ਤਿਤ ਲਗੇ ਹਰਨਾਥ, ਨਾਨਕ ਇਨਕਾ ਕਛੂ ਨਾ ਹਾਦ। ਸਲੋਕ ਅਗੰਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੈ ਸੋ ਮੁਕਤਾ ਹੋਏ, ਸੁਨ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਆਚਰਜ ਕਥਾ ਅਸ਼ਟਪਦੀ। ਸਾਧ ਕੈ ਸੰਗ ਮੁਖ ਉਜਲ ਹੋਤ, ਸਾਧ ਸੰਗ ਮਲ ਸਗਲੀ ਖੋਤ, ਸਾਧ ਕੈ ਸੰਗ ਮਿਟਾ ਅਭਿਮਾਨ, ਸਾਧਕ ਸੰਗ ਪ੍ਰਗਟੈ ਸੁਗਿਆਨ, ਸਾਧਕ ਸੰਗ ਬੁਝੇ ਪ੍ਰਭ ਨੇਰਾ, ਸਾਧ ਸੰਗ ਸਬੋਤ ਨਬੇਰਾ, ਸਾਧਕ ਸੰਗ ਪਾਏ ਨਾਮ ਰਤਨ, ਸਾਧਕ ਸੰਗ ਏਕ ਪੁਰ ਜਤਨ, ਸਾਧਕੀ ਮਹਿਮਾ ਬਰਨੇ ਗਾਉਣ ਬਰਾਨੀ, ਨਾਨਕ ਸਾਧਕੀ ਸੋਭਾ ਬ੍ਰਹਮਾ ਹੈ ਸਮਾਨੀ। ਸਾਧਕਾ ਸੰਗ ਅਗੁਛਰ ਮਿਲਾਏ, ਸਾਧਕ ਸੰਗ ਸਦਾ ਪ੍ਰਫੁਲਾਏ, ਸਾਧਕ ਸੰਗ ਆਵੇ ਬਸ ਬੰਛਾ, ਸਾਧ ਸੰਗ ਅੰਮ੍ਰਿਤ ਰਸ ਪੁੰਛਾ, ਸਾਧ ਸੰਗ ਹੋਏ ਸਭ ਕੀ ਰੇਨ, ਸਾਧਕਾ ਸੰਗ ਮਨੋਹਰ ਬੈਨ, ਸਾਧਕ ਸੰਗ ਨਾ ਕਤੂੰ ਧਾਵੈ, ਸਾਧ ਸੰਗ ਅਸਤਤ ਮਨ ਪਾਵੈ, ਸਾਧਕ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੁਪ੍ਰਸੰਨ, ਸਾਧ ਸੰਗ ਦੁਸ਼ਮਣ ਸਮੀਤ, ਸਾਧੂ ਕੈ ਸੰਗ ਮਹਾਪੁਨੀਤ, ਸਾਧ ਸੰਗ ਸਿਉ ਨਹੀਂ ਬੈਰ, ਸਾਧਕ ਸੰਗ ਨਾ ਬਿੰਗਾ ਪੈਰ, ਸਾਧਕ

ਆਈ। ਸਾਧਕ ਸੰਗ ਨਾ ਗਭੂ ਧਾਵੈ, ਸਾਧਕ ਸੰਗ ਸਦਾ ਸੁਖ ਪਾਵੈ, ਸਾਧ ਸੰਗ ਬਸ ਅਗੋਚਰ ਲਹਾਇ, ਸਾਧੂ ਕੈ ਸੰਗ ਆ ਜਾਰੋ ਸਹਾਇ, ਸਾਧਕ ਸੰਗ ਬਸਾਏ ਥਨ ਉਚਾਇ, ਸਾਧੂ ਕੈ ਸੰਗ ਮਹਿਲ ਪਹੁਚਾਇ, ਸਾਧਕ ਸੰਗ ਦ੍ਰਿੜੈ ਸਭ ਧਰਮ, ਸਾਧਕ ਸੰਗ ਕੇਵਲ ਪਾਰ ਬ੍ਰਹਮ, ਸਾਧਕ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨ, ਸਾਧਕ ਸੰਗ ਸਭ ਕੁਲ ਉਧਾਰੈ, ਸਾਧ ਸੰਗ ਸਾ ਜਨਮੀਤ ਕੁਟੁੰਬ ਨਿਸਤਾਰੈ, ਸਾਧੂ ਕੈ ਸੰਗ ਸੋ ਧਨ ਪਾਵੈ, ਜਿਸ ਧੰਤੇ ਸਭ ਕੋ ਪ੍ਰਸਾਵੈ, ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧਕ ਸੰਗ ਸੋਭਾ ਸੁਰ ਦੇਵਾ, ਸਾਧੂ ਕੈ ਸੰਗ ਪਾਪ ਪਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਸਾਧਕ ਸੰਗ ਸਰਬਥਾਨ ਗਮ, ਨਾਨਕ ਸਾਧਕ ਸੰਗ ਸਫਲ ਜਨਮ, ਸਾਧਕ ਸੰਗ ਨਹੀਂ ਕਛਕਾਲ, ਦਰਸ਼ਨ ਭੇਟ ਤੋਤ ਨਿਹਾਲ, ਸਾਧਕ ਸੰਗ ਕਲੁਕਤ ਹਰਾਇ, ਸਾਧਕ ਸੰਗ ਨਰਕ ਪਰ ਹਰੈ, ਸਾਧਕ ਸੰਗ ਈਹਾ ਊਹਾ ਸੁਵੇਲਾ, ਸਾਧ ਸੰਗ ਬਿਛਰਤ ਰਵੇਲਾ, ਜੋ ਇਛਾ ਸੋਈ ਫਲ ਪਾਵੈ, ਸਾਧਕ ਸੰਗ ਨਾ ਬਿਰਥਾ ਜਾਵੈ, ਪਾਰ ਬ੍ਰਹਮ ਸਹਰਾ ਪਾਰ ਬ੍ਰਹਮ ਸਾਧ ਰਿਦ ਵਸੈ, ਨਾਨਕ ਗੁਦਰਾਏ ਸਾਧ ਸੁਨਰਸਾ, ਸਾਧਕ ਸੰਗ ਸੁਨੋ ਹਰ ਡਾਓ, ਸਾਧ ਸੰਗ ਹਰ ਕੇ ਗੁਣ ਗਾਓ, ਸਾਧਕ ਸੰਗ ਨਾ ਮੰਤੇ ਬਿਸਰਾਏ, ਸਾਧ ਸੰਗ ਸਰਬਰ ਨਿਸਤਰਾਇ, ਸਾਧਕ ਸੰਗ ਲੱਗੇ ਬ੍ਰਹ ਮੀਠਾ, ਸਾਧੂ ਗੈ ਸੰਗ ਘਟਗੜ ਡੀਠਾ, ਸਾਧ ਸੰਗ ਭਇਆ ਗਿਆ ਗਾਰੀ, ਸਾਧ ਸੰਗਤ ਭਈ ਹਮਾਰੀ, ਸਾਧਕ ਸੰਗ ਬਿਠੇ ਸਭ ਰੋਗ, ਨਾਨਕ ਸਾਧ ਬੈਠੇ ਸੰਜੋਗ,

ਕੋਟ ਮਦੇ ਕੋ ਐਸਾ ਅਵਰਸ ਵੈਸਨੋ ਸੋ ਜਿਸ ਉਪਰ ਸੁਪ੍ਰਸੰਨ ਵਿਸ਼ਨ ਕੀ ਮਾਇਆ ਦੋਹੇ ਭਿੰਨ ਕਰਮ ਕਰ ਤੋ ਬੈ ਨਿਹ ਕਰਮ ਦਿਸ ਵੈਸਨੋ ਕਾ ਨਿਰਮਲ ਧਰਮ ਕਾ ਫਲ ਕੀ ਇੱਛਾ ਨਹੀਂ ਬਾਦਸ਼ਾਹ ਕੇਵਲ ਭਗਤ ਕੀਰਤਨ ਸੰਗ ਰਾਚੈ ਮੰਤਰ ਅੰਤਰ ਸਿਮਰਨ ਗੋਪਾਲ ਸਭ ਉਪਰੋਪਤ ਕਿਰਪਾਲ ਆਪ ਦੜੇ ਅਵਰੇ ਨਾਮ ਜ ਪਾਵੇ ਨਾਨਕ ਵੈਸਨੋ ਪਰਮਗਤ ਪਾਵੇ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ ਬੰਤੇ ਬਿਨਸੈ ਸਗਲਾ ਪਰਮ ਕਰ ਪੂਜੇ ਸਗਲ ਪਾਰ ਬ੍ਰਹਮ ਸਾਹ ਸੰਗ ਪਾਪਾ ਮਨ ਖੋਵੈ ਤਸ ਭਗਵਤੀ ਕੀ ਮਤ ਉਤਮ ਹੋਵੈ ਭਗਵੰਤ ਕੀ ਟਹਲ ਕਰਾਇ ਨਤ ਨੀਤ ਮੰਤਨ ਅਰਪੈ ਬਿਸ਼ਨ ਪ੍ਰੀਤ ਹਰ ਕੈ ਚਰਨ ਹਿਰਦੈ ਬਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ ਸੋ ਪੰਡਿਤ ਜੋ ਮਨ ਪ੍ਰਬੋਧੈ ਰਾਮ ਨਾਮ ਆਤਮ ਮੈਂ ਸੋਧੈ ਰਾਮ ਨਾਮ ਸਾਰਸ ਪੀਵੈ ਉਸ ਪੰਡਿਤ ਗਾਇ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੇ ਹਰ ਕੀ ਕਥਾ ਹਿਰਦੈ ਬਸਾਵੈ ਸੋ ਪੰਡਿਤ ਫਿਰ ਜੋ ਨ ਆਵੈ ਵੇਦ ਪੁਰਾਣ ਸਿਮਰਤ ਬੁੱਝੇ ਮੁਨ ਸੁਖਮ ਮੈਂ ਜਾਣਿਆ ਸਥੂਲ

ਰਾਹ ਦਸਦਾਸ ਸਭ ਸੋਝੀ ਪਰਾਏ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਇਹ ਤਾਵੈ ਜੀਵਨ ਮੁਕਤ ਸਉ ਗਹਾਵੈ

ਸਾਰਾ ਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਪੁਰ ਕਹੀਏ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਕਰ ਰਾਖੇ ਤੈ ਸਾਧ ਨਾਉ ਆਪੇ ਕਰਨ ਕਰਾਵਨ ਜੋਗ ਪ੍ਰਭਾ ਵੈ ਸੁਫਨ ਹੋਗ ਪਸਰਿਆ ਆਨੰਦ ਤਰੰਗ ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈ

ਆਸ ਕਈ ਗੁਣ ਤੱਤ ਕੇ ਬੇਤੇ ਸਦਾ ਨਿਹਾਰੇ ਕੋ ਨੇਤਰੇ ਕਈ ਗੁਣ ਨਾਮ ਰਸ ਪੀਵੇ ਅਮਰ ਭਏ ਸਤ ਸਾਧ ਦੀ ਜੀਵੇ ਕਈ ਗੁਣ ਨਾਮ ਗੁਣ ਗਾਵੇ ਆਤਮਰਾ ਸੁਖ ਸਹਿ ਸਮਾਵੇ ਆਪਣੇ ਜਨ ਕੋ ਸਾਹ ਸਾਹ ਸੰਭਾਰੇ ਨਾਨਕ ਕੋਏ ਪਰਮੇਸ਼ਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਰ ਨੈ ਜਲ ਥਲ ਮਈਅਲ ਸੋਏ ਅਸ਼ਟਪਦੀ ਕਰਨ ਗਰਾਮਨ ਕਰਨੇ ਯੋਗ ਜੋ ਤਿਸ ਭਾਵੇ ਸੋਈ ਹੋਗ ਖਿਨ ਮੈਂ ਥਾਪ ਥਾਪਨ ਹਾਰਾ ਅੰਤ ਨਹੀਂ ਕੁਛ ਪਾਰਾ ਵਾਰਾ ਹੁਕਮੇ ਧਾਰਾ ਤਰ ਰਹਾਵੈ ਹੁਕਮੇ ਉਪਜੇ ਹੁਕਮ ਸਮਾਵੇ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਲਗ ਰੰਗ ਵਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਮੈ ਰਿਹਾ ਸਮਾਈ ਪ੍ਰਭਾਵੈ ਮਾਨੁਖਤ ਪਾਵੈ ਪ੍ਰਭਾਵੈ ਤਾਂ ਪਾਥਰ ਤਰਾਵੈ ਪ੍ਰਭਾਵਿਨ ਸਾਸ ਤੇ ਰਾਖੇ ਪ੍ਰਭਾਵੈ ਤਾਂ ਹਰ ਗੁਣ ਭਾਖੈ ਪ੍ਰਭਾਵੈ ਤਾਂ ਪਥ ਸੁਧਾਰੇ

ਇਸਕਿਆ ਹੱਥ ਹੋਏ ਤਾਂ ਸਬਕ ਛਿਲੇ ਜੋ ਤਿਸ ਭਾਵੇ ਸੋਈ ਕਰੇ ਅਨ ਜਾਣਦ ਵਿਖਿਆ ਮੈਂ ਰਚੇ ਜੇ ਜਾਣ ਤੇ ਆਪਣਾ ਬਚੇ ਭਰਮੇ ਭੁੱਲਾ ਦੇ ਦਿਸਤਾਵੇ ਨਿਮਖ ਮਾਹੇ ਚਾਰ ਕੁੰਡ ਫਿਰੇ ਆਵੇ ਕਰ ਕਿਰਪਾ ਜੇ ਸਭਨੀ ਭਗਤ ਦੇ ਨਾਨਕ ਤੇ ਜਨਨਾਮ ਮਿਲੈ ਖਿਨ ਮੈਂ ਨੀਚ ਕੀਟ ਕਾ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾਕਾ ਦ੍ਰਿਸ਼ ਕਸ਼ੂ ਨ ਆਵੇ ਤਿਸ ਤਤਕਾਲ ਦੈ ਤਿਸ ਪ੍ਰਗਟਾਵੇ ਜਾਕੋ ਆਪਣੀ ਕਰੇ ਬਖਸੀਸ ਤਾਕਾ ਲੇਖਾ ਨਾ ਗਨਾ ਜਗਦੀਸ਼ ਜੀਓ ਬਿਨ ਸਭ ਤਿਸਕੀ ਰਾਸ ਘਟਪਟ ਪੂਰਨ ਬ੍ਰਹਮ ਪ੍ਰਕਾਸ਼ ਆਪਣੀ ਬਣਤਾ ਬਣਾਈ ਨਾਨਕ ਜੀਵੈ ਦੇਖ ਬੜਾਈ ਇਸਕਾ ਬਾਲ ਨਾ ਇਸਹਾਤ ਕਰਨ ਕਰਾਵਨ ਸਰਬ ਕੋ ਨਾਥ ਆਗਿਆਕਾਰੀ ਬਪੁਰਾ ਜੀਓ ਜੋ ਤਿਸ ਭਾਵੇ ਸੁਪੰਥੀਓ ਕਬੂ ਊਚ ਨੀਚ ਮੈਂ ਵਸੈ ਕਬੂ ਸੋ ਖਰ ਖਰੰਗ ਹਸਾ ਕਬੂ ਨਿੰਦ ਚਿੰਦ ਵਿਵਹਾਰ ਕਬੂ ਊਬ ਆਕਾਸ਼ ਪਿਆਲ ਕਬੂ ਬੇਤਾ ਬ੍ਰਹਮ ਵਿਚਾਰ ਨਾਨਕਾ ਮਿਲਾ ਮਨਹਾਲ ਕਬੂ ਨਿਰਤ ਕਰੈ ਬਾਬਾਦ ਕਬੂ ਸੋਏ ਰਹੇ ਦਿਨ ਰਾਤ ਕਬੂ ਮਹਾਂਕ੍ਰੋਧ ਬਿਖਰਾਲ ਕਬੂ ਸਰਬ ਕੀ ਹੋਤ ਰਵਾਲ ਕਬੂ ਹੋਏ ਬਹੇ ਬੜ ਰਾਜਾ ਕਬੂ ਵਿਖਾਰੀ ਨੀਚ ਖਾ ਸਾਜਾ ਕਬੂ ਆਪ ਕੀਰਤ ਮੈਂ ਆਵੈ ਕਬੂ ਭਲਾ ਭਲਾ ਕਹਾਵੈ ਜੋ ਪ੍ਰਭ ਰਾਖੈ ਤਵੀ ਰਾਹੈ ਗੁਰਪ੍ਰਸਾਦ ਨਾਨਕ ਸੱਚ ਕਹੈ ਕਬੂ ਹੋਏ ਪੰਡਿਤ ਕਰੇ ਬਖਿਆਨ ਕਬੂ ਮੋਨ ਧਾਰੀ ਲਾਵੇ ਧਿਆਨ ਕਬੂ ਤਾੜ ਤੀਰਥ ਸ਼ਨਾਨ ਕਬੂ ਸਾਧਕ ਮੁਖ ਗਿਆਨ ਕਬੂ ਕੀਟ ਹਸਤ ਪਤੰਗ ਹੋਏ ਜੀਆ ਅਨਕ ਜੋਨ ਭਰਮੈ ਭਰਮੀਆ ਨਾਨਾ ਰੂਪ ਜੋ ਸਵਾਂਗੀ ਦਿਖਾਵੇ ਜੋ ਪ੍ਰਭਾਵਿਤ ਮੈਂ ਨਚਾਵੇ ਜੋ ਤਿਸ ਭਾਵੇ ਸੋਈ ਹੋਏ ਨਾਨਕ ਦੂਜਾ ਅਵਰ ਨ ਕੋਏ ਕਬੂ ਸਾਧ ਸੰਗਤ ਤੇ ਪਾਵੇ ਉਸ ਸਥਾਨ ਤੇ ਬਾਹਰ ਨਾ ਆਵੇ ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਵਿਨਾਸ਼ ਪੰਥਨ ਨਾਮ ਰਤੇ ਕਰੰਗ ਸਦਾ ਬਸੇ ਪਾਰ ਬ੍ਰਹਮ ਕੈ ਸੰਗ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਤਿਗੁਰਬਾਨ ਸਲੋਕ ਸੁਖੀ ਬਸੈ ਮਸਕੀਨੀ ਆਇਆ ਬਨਿਵਾਰ ਤਰੇ ਵੱਡੇ ਵੱਡੇ ਅਹੰਕਾਰੀ ਆ ਨਾਨਕ ਗਰਭ ਕਰੇ ਅਸ਼ਟਪਦੀ ਜਿਸਕੇ ਅੰਦਰ ਰਾਜ ਅਭਿਮਾਨ ਸੋ ਨਰਕ ਪਾਤੀ ਉਪਸਵਾਨ ਜੋ ਜਾਣੇ ਮੈਂ ਜੋ ਬਲਵੰਤ ਸੋਹਬਤ ਵਿਸ਼ਟਾ ਕਾ ਜੰਤ ਆਪਸ ਕੋ ਕਰਮੰਦ ਕਹਾਵੇ ਜਨਮ ਮਰੈ ਬਹੁ ਜੋਨ ਪ੍ਰਭਾਵੈ ਧਨ ਭੂਮਿਕਾ ਜੋ ਕਰੇ ਗੁਮਾਨ ਸੋ ਮੂਰਖੰਦਾ ਅਗਿਆਨ ਕਾਲ ਕਿਰਪਾ ਸਿਕਾ ਹਿਰਦੈ ਗਰੀਬੀ ਵਸਾਵੈ ਨਾਨਕ ਈਹਾ ਮੁਕਤ ਆਗੇ ਸੁਖ ਪਾਵੈ ਧਰਮੰਤਾ ਕਰ ਕਰਬਾਵੈ ਤ੍ਰਿਨ ਸਵਾਨ ਕਾਸ਼ ਸੰਗ ਨਾ ਜਾਵੈ ਬਹੁ ਲਸ਼ਕਰ ਮਾਨੁਖ ਪ੍ਰਕਰਿਆ

ਪ੍ਰਵਾਨ ਕੋਟ ਕਰਮ ਕਰੈ ਹੁਣ ਧਾਰੇ ਸਰਮ ਪਾਵੈ ਸਗਲੇ ਬਿਰਥਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਅਨਕ ਜਤਨ ਕਰ ਆਤਮ ਨਹੀਂ ਦਰਵਾਏ ਹਰ ਦਰਗੇ ਕੋ ਕੈਸੇ ਗਵਾਏ ਆਪਸ ਕੋ ਜੋ ਭਲਾ ਕਹਾਵੇ ਤਸੇ ਭਲਾਈ ਨਿਕਟ ਨਾ ਆਵੈ ਸਰਬ ਕੀ ਰੇਨ ਜਾ ਕਾ ਮਨੋਏ ਕਹੋ ਨਾਨਕ ਤਾ ਕੀ ਨਿਰਮਲ ਸੋਏ ਜਬ ਲੋਕ ਜਾਣੇ ਮੁਝ ਤੇ ਕਾਸ਼ ਹੋਏ ਤਬਸ ਕੋ ਸੁਖ ਨਾਹੀ ਕੋਏ ਜਬੇ ਜਾਣੇ ਮੈਂ ਕਿਛ ਕਰਤਾ ਤਬਲਾ ਗਰਭ ਜੋਨ ਮੈਂ ਫਿਰਤਾ ਜਬ ਧਾਰੇ ਕੋ ਬੈਰੀ ਮੀ ਤਬਲਗ ਨੇ ਚਲ ਨਾਹੀ ਚੀਤ ਜਬ ਲਗ ਮੋਹ ਮਗਨ ਸੰਗ ਮਾਏ ਤਬਲਗ

ਸਤ ਸਭ ਕੀਨਾ ਕੋਟ ਮਧੇ ਕਿਨੇ ਬਿਰਲਾ ਛੀਨਾ ਭਲਾ ਭਲਾ ਭਲਾ ਤੇਰਾ ਰੂਪ ਆਤ ਸੁੰਦਰਿਆ ਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਖਟਖੜ ਸੁਣੀ ਸਰਾਵਨ ਬਖਿਆਨੀ।

ਭਾਵੇ ਤਲੇ ਉਭਾਰ ਸੰਦਗਾ ਦੁਖੀ ਇਉਂ ਮਿਲ ਲਾਏ ਜਲ ਵੀ ਹੁਣ ਮਛਲੀ ਤੜਫੜਾਏ ਸੰਦਗਾ ਦੁਖੀ ਭੁੱਖਾ ਨਹੀਂ ਰਾਜਾ ਜੋ ਪਾਵਕ ਇੰਦਰ ਨਹੀਂ ਧਰਾਵੇ ਸੰਦਗਾ ਦੁਖੀ ਛੁਟੇ ਅਕੇਲਾ ਜੋ ਬਵਾੜ ਦਿਲ ਖੇਤ ਮਾਹੇ ਦੁਹੇਲਾ ਸੰਦਗਾ ਦੁਖੀ ਧਰਮ ਦੇ ਰਹਿਤ ਸੰਦਗਾ ਦੁਖੀ ਸਦਮਿਤਿਆ ਕਹਿਤ ਗਿਰਤ ਨੰਦਕਾ ਤੁਰਹੀ ਭਇਆ ਨਾਨਕ ਜੋ ਤਿਸ ਭਾਵੇ ਸੋਈ ਥਿਆ ਸੰਦਗਾ ਦੁਖੀ ਬਿਗੜੂ ਪਏ ਜਾਏ ਸੰਦਗੇ ਦੁਖੀ ਕੋ ਦਰਗਾਹ ਮਿਲਾ ਸਜਾਏ ਸੰਦਗਾ ਦੁਖੀ ਸਦਾ ਸਹਿਕਾਈ ਆਏ ਸੰਦਗਾ ਦੁਖੀ ਨਾ ਮਰਾਇ ਨਾ ਜੀਵਾਈ ਆਏ ਸੰਦਗੇ ਦੁਖੀ ਕੀ ਪਚਾਇ ਨਾ ਆਸਾ ਸੰਦਗਾ ਦੁਖੀ ਉੱਠ ਚਲਾਏ ਨਿਰਾਸਾ ਸੰਦਗਾ ਦੁਖ ਨਾ ਦ੍ਰਿਸ਼ਟਾਏ ਕੋਈ ਜੈਸਾ ਭਾਵੇ ਤੈਸਾ ਕੋਈ ਹੋਏ ਪਿਆ ਕਿਰਤਨ ਮਿਟਾਏ ਕੋਈ ਨਾਨਕ ਜਾਨਾ ਹੈ ਸੱਚਾ ਸੋਏ ਸਭ

ਨੂੰ ਤੇ ਸੁਖੀ ਇੱਕੋ ਇੱਕ ਪਛਾਣੇ ਤਦਕੀ ਉਹ ਸੋਝੀ ਜਾਣਾ ਨਾਮ ਸੰਗ ਜਿਸਕਾ ਮਨ ਮਾਨਿਆ ਨਾਨਕ ਤਿਨੇ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣੇ ਆਪ ਸੁੱਜਾ ਹੈ ਜਿਸਕੀ ਜਾਨੋ ਦਰਸ਼ਨਾ ਬੁੱਝੈ ਸਾਧ ਸੰਗ ਹਰ ਹਰ ਜਿਸ ਕਹਿਤ ਸਰਬ ਰੋਗ ਤਿਵਾਰਜਨ ਰਹਿਤ ਅੰਜਨ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਵਾਨ ਇਹ ਉਪਰ ਜਿਸ ਜਨ ਕੀ ਆਸਾ ਤਿਸਕੀ ਕਟਿਆ ਜਮਕੀ ਬਸ

ਸੌਦਾ ਸਿੱਜਿਆ, ਗੁਰਪ੍ਰਸਾਦ ਤਤ ਸਭ ਬੁਝਿਆ, ਜਬ ਦੇਖੋ ਤਬ ਸਭ ਕੁਛ ਮੂਲ, ਨਾਨਕ ਸੋ ਸੂਖਮ ਸੋਈ ਅਸਤੂਲ, ਨਾ ਕਿ ਜਨਮੈ ਨਾ ਕਿਛ ਮਰੇ, ਆਪਨ ਚਲਤ ਆਪੀ ਕਰੇ ਆਪਨ ਜਾਮਨ, ਦ੍ਰਿਸ਼ਟਾਨ ਦ੍ਰਿਸ਼ਟਾ ਗਿਆਕਾਰੀ ਧਾਰੀ ਸਭ ਸ੍ਰਿਸ਼ਟ, ਆਪੇ ਆਪ ਸਕਲ ਮੈਂ ਆਪ, ਅਨੰਗ ਜੁਗਤ ਰਾਜ ਥਾਪ, ਉਥਾਪ ਵਿਨਾਸ਼ੀ ਨਾ ਕਿਛ ਖੰਡ, ਧਾਰਨ ਧਾਰਿਓ ਬ੍ਰਹਿਮੰਡ, ਅਲਖ ਅਪੇ ਪੁਰਖ ਪ੍ਰਤਾਪ, ਆਪ ਜਪਾਇਤਾ ਨਾਨਕ ਜਾਪ, ਜਨ ਪ੍ਰਭਜਾਤਾ ਸੋ ਸੋਭਾ ਬੰਦ, ਸਕਲ ਸੰਸਾਰ ਦੁਰੈ ਧਨਮੰਤ, ਪ੍ਰਭ ਕੇ ਸੇਵਕ ਸਕਲ ਉਧਾਰ, ਪ੍ਰਭ ਕੇ ਸੇਵਕ ਦੂਖ ਵਿਸਾਰ, ਨਾਪੇ ਮੇਲ ਲਏ ਕਿਰਪਾਲ, ਗੁਰਗਾ ਸ਼ਬਦ ਜਪ ਭੈ ਨਿਹਾਲ, ਉਨਕੀ ਸੇਵਾ ਸੋਈ ਲਾਗੈ ਸੁਨੂੰ, ਕਿਰਪਾ ਕਰੇ ਬਟਭਾਗੇ, ਨਾਮ ਜਪਤ ਪਾਵੈ ਬਿਸਰਾਵ, ਨਾਨਕ ਤਿਨ ਪੁਰਖ ਊਤਮ ਕਰਮਾਨ, ਜੋ ਕਿਛ ਕਰੈ ਸੋ ਪ੍ਰਭ ਕੈ ਰੰਗ, ਸਦਾ ਸਦਾ ਬਸੈ ਹਰ ਸੰਗ, ਸਹਿ ਸੁਭਾਏ ਹੋਵੈ ਸੋਏ, ਕਰਨੇ ਹਾਰ ਪਛਾਣੈ ਸੋਏ, ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ, ਜਿਸ ਤੇ ਉਪਜੈ ਤਸਮਾਹੇ ਸਮਾਏ, ਓਏ ਸੁਖ ਨਿਧਾਨ ਉਹਨੂੰ।

ਲਾ ਬਿਨਾ ਕਹਿਤਾ ਵੈ ਜੇ ਕੋ ਹੋਏ ਬਹੇ ਦਾਤਾਰ ਤਿਸ ਦੇਨ ਹਾਰ ਜਾਨੇ ਗਾਵਾਰ ਜਿਸ ਗੁਰਪ੍ਰਸਾਦ ਟੁੱਟੇ ਹਉ ਰੋਗ ਨਾਨਕ ਸੋ ਜਨ ਸਦਾ ਅਰੋਗ ਜੋ ਮੰਦਰ ਕੋ ਥਾਮੇ ਥਮਨ ਤਿਉ ਗੁਰ ਕਾ ਸ਼ਬਦ ਮੰਨਿਆ ਸਮਨ ਜੋ ਪਾਖਾਣ ਨਾਵ ਚੜ੍ਹ ਤਰੇ ਪ੍ਰਾਣੀ ਗੁਰ ਚਰਨ ਲਗਤ ਨਿਸਤਰਾ ਜੋ

ਸੁਖ ਪ੍ਰਭ ਦੇਵਨ ਹਾਰ ਅਮਰ ਤਿਆਗ ਤੂੰ ਦਸੇ ਜਿਤਾਰ ਜੋ ਕੁਛ ਕਰੇ ਸੋਈ ਸੁਖ ਮਾਨ ਭੁੱਲਾ ਗਾਹੇ ਫਿਰੇ ਅਜਾਨ ਕੌਣ ਬਸਤਾਈ ਤੇਰਾ ਸੰਗ ਲਪਟਾ ਰਹੇ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੇ ਨਾਨਕ ਪਤ ਸਿੱਧੀ ਕਰ ਜਾਏ ਸੁਖਰ ਕੁਲੈਨ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਜ ਮਾਨ ਲਿਓ ਮਨ ਬੋਰ ਰਾਮ ਨਾਮ ਹਿਰਦੈ ਮੈਂ ਤੋ ਲਾਦ ਖੇ ਬਸੰਤੇ ਸੰਚਾਲ ਅਮਰ ਤਿਆਗ ਵਿਖਿਆ ਜੰਜਾਲ ਧੰਨ ਧੰਨ ਕਹਿ ਸਭ ਗੋਏ ਮਕੂਚਲ ਹਰ ਦੁਰਗੇ ਸੋਏ ਏ ਵਾ ਪਾਰ ਬਿਰਲਾ ਵਾ ਪਾਰ ਨਾਨਕ ਤਾਗੇ ਸਦਬਲੇ ਹਾਰ ਚਰਨ ਸਾਧ ਗੇ ਧੋਏ ਧੋਏ ਪੀ ਅਰਬ ਸਾਧ ਗਬਨਾ ਜੀਓ ਸਾਧ ਕੀ ਧੂਰ ਕਰੋ ਇਸ਼ਨਾਨ ਸਾਧ ਪ੍ਰਜਾਈਏ ਕੁਰਬਾਨ ਸਾਧ ਸੇਵਾ ਵਡਭਾਗੀ ਪਾਈਏ ਸਾਧ ਸੰਗਰ ਕੀਰਤਨ ਗਾਈਏ ਅਨਕ ਵਿਗੰਦੇ ਸਾਧੂ ਰਾਖੇ ਹਰ ਗੁਣ ਗਾਏ ਅੰਮ੍ਰਿਤ ਰਸ ਚਖੈ ਓੜ ਗਹੀ ਸੰਦੇ ਦਰ ਆਇਆ ਸਰਬ ਸੁਖ ਨਾਨਕ ਤੇ ਪਾਇਆ ਮ੍ਰਿਤ ਕਉ ਜੀਵਾਰਣ ਹਾਰ ਭੁਖੇ ਗੋ ਦੇਵ ਆਧਾਰ ਸਰਬਨਿਧਾਨ ਜਾ ਕੀ ਦ੍ਰਿਸ਼ਟੀ ਬਾਹੇ ਪ੍ਰਭੂ ਲਿਖੇ ਕਾ ਲੈਣਾ ਪਾਏ ਸਭ ਕੀ ਤਿਸਕਾ ਕਰਨੇ ਜੋ ਤਿਸ ਬਿਨ ਦੂਸਰ ਹੋਵਾ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲ ਇਹ ਕਰਨੀ ਕਰ ਕਿਰਪਾ ਸਿਖੋ ਰਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾ ਕੇ ਮਨ ਗੁਰ ਕੀ ਪ੍ਰਤੀਤ ਤਿਜਨ ਆਵੇ ਹਰ ਪ੍ਰਭ ਚੀਤ ਭਗਤ ਭਗਤ ਸੁਣੀਏ ਤੇ ਲੋਏ ਜਾ ਕੇ ਹਿਰਦੈ ਏਕੋ ਸਚ ਕਰਨੀ ਸਚ ਤਾਂ ਕੀ ਰਹਿ ਸਚ ਹਿਰਦੇ ਸਦਮੂ ਕੈ ਸਾਚੀ ਦ੍ਰਿ ਸਾਚਾ ਆਕਾਰ ਸਚ ਵਰਤੇ ਸਾਚਾ ਪਾਸਾਰ ਪਾਰ ਬ੍ਰਹਮ ਜਨ ਸਚ ਸਚ ਕਰ ਜਾਤਾ ਨਾਨਕ ਸੋਜਨ ਸਚ ਸਮਾਤਾ ਸਲੋਕ ਰੂਪਨਾ ਰੇਖਨਾ ਰੰਗ ਕੇਸ਼ ਤ੍ਰਿਗੁਣ ਤੇ ਪ੍ਰਭਿੰਨ ਸੇ ਬੁਝਾਏ ਨਾਨਕਾ ਜਿਸੋ ਵੈ ਸੋ ਪ੍ਰਸੰਨ ਅਸ਼ਟਪਦੀ ਅਵਿਨਾਸੀ ਬ੍ਰਹਮਨ ਮੈਂ ਰਾਖ ਮਾਨੂ ਕੀ ਤੂੰ ਪ੍ਰੀਤ ਤਿਆਗ ਤਿਸਤੈ ਪਰਾ ਕਿਛ ਕੋਏ ਸਰਵ ਨਿਰੰਤਰ ਏਕੋ ਸੋ ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸ਼ੰਦ ਸਾਹ ਤੇਰੇ ਕੀ ਚਰਣੀ ਪਾਉ ਨਾਨਕ ਮੰਦ ਇਹ ਅੰਦਰਾਉ ਮਨਸਾ ਪੂਰਨ ਸਰਨਾ ਜੋਗ ਜੋ ਕਿਰ ਪਾਇਆ ਸੋਈ ਹੋਗ ਹਰਨ ਪਰਨ ਜਾਕਾ ਨੇਤਰ ਪੁਰ ਤਿਸਕਾ ਮੰਤਰਨਾ ਜਾਨੇ ਹੋਰ ਅਣਧਰੂਪ ਮੰਗਲ ਸਦ ਜਾ ਕੇ ਸਰਬ ਥੋਕ ਸੁਣੀਏ ਘਰ ਤਾਂ ਕਹਿ ਰਾਜ ਮੈਂ ਰਾਜ ਯੋਗ ਮੈਂ ਜੋਗੀ ਤਬ ਮੈਂ ਤਪੀਸਰ ਗ੍ਰਸਤ ਮੈਂ ਭੋਗੀ ਧਿਆਏ ਧਿਆਏ ਭਗਤਾਂ ਸੁਖ ਪਾਇਆ ਨਾਨਕ ਤਿਸ ਪੁਰਖਾ ਕਿਰੇ ਅੰਤਰਾਂ ਪਾਇਆ ਜਾ ਕੀ ਲੀਲਾ ਕੀ ਬਿਦਨਾਹੇ ਸਗਲ ਦੇਵ ਹਾਰੇ ਅਵਗਾਹੇ ਪਿਤਾ ਕਾ ਜਨਮ ਕੇ ਜਾਣੇ ਭੂਤ ਸਗਲ ਬਰੋਈ ਆਪਣਾ ਸੂਤ ਸਮਤ ਗਿਆਨ ਧਿਆਨ ਜਿੰਦੇ ਜਨਦਾਸ ਨਾਮ ਧਿਆਵੇ ਸੇ ਤੇ ਗੁਣ ਮੈਂ ਜਾਗੋ ਪਰਮਾਏ ਜਨਮ ਮਰੈ ਫਿਰ ਆਵੈ ਜਾਏ ਊਚ ਨੀਚ ਦਸਕੇ ਸਾਂ ਜੈਸਾ ਜਨਾਵੈ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖ ਕਰੇ ਇੱਕ ਰੰਗ ਨਾਨਾ ਵਿਦ ਗੁਣੋ ਵਿਸਤਾਰ ਪ੍ਰਭ ਬਨਾਸੀ ਇੱਕ ਅੰਕਾਰ ਨਾਨਾ ਚਲਤ ਕਰੇ ਖਿਰ ਮਾਹੇ ਪੂਰ ਪੂਰਨ ਸਮਠਾਏ ਨਾਨਾ ਵਿਦਗਰ ਬਣਤ ਬਣਾਈ ਆਪਣੀ ਕੀਮਤ ਆਵੇ ਬਾਈ ਸਭ ਗੜ ਦਿਸਕੇ ਸਭ ਦਿਸਕੇ ਠਾਉ ਜਪ ਜਪ ਜੀਵੈ ਨਾਨਕ ਹਰਨਾਉ ਨਾਮ ਕੇ ਧਾਰੇ ਸਗਲੇ ਜੰਦ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੁਰੀਆਂ ਸਭ ਭਵਨ ਨਾਮ ਕੇ ਸੰਗਦੁਰੇ ਸੁਣਨ ਸਰਾਵਨ

ਸਤਿਪੁਰਖ ਸਾਹਿਬ ਮਾਹੇ ਸਮਾਣੀ ਸਤਿਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਪਾਤ ਸਤਿਕਰਣੀ ਨਿਰਮਲ ਨਿਰਮਲੀ ਜਿਸੇ ਬੁਝਾਏ ਦੱਸੇ ਸਭ ਭਲੇ ਸਤਨਾਮ ਪ੍ਰਭਗਾ ਸੁਖਦਾਇ ਵਿਸਵਾਸ ਸਤਨਾਮ ਗੁਰ ਤੇ ਪਾਈ ਸਤ ਭਜਨ ਸਾਧੂ ਉਪਦੇਸ਼ ਸਤ ਜਨ ਜਾਗਾ ਹਿਰਦੈ ਪ੍ਰਵੇਸ਼ ਸਤ ਨਿਰਤ ਬੁਝੇ ਜੇ ਕੋਏ ਨਾਮ ਜਪਤਾ ਕੀ ਗਤ ਹੋਏ ਆਪ ਸਤ ਕੀਆ ਸਭ ਸਾਥੇ ਆਪੇ ਜਾਣੇ ਅਪਨਿਮਿਤ ਗਤ ਜਿਸਕੀ ਸਿਠਸੋ ਕਰਨੇ ਹਾਰ ਅਵਰਨਾ ਬੂਝ ਕਰਤ ਵਿਚਾਰ ਕਰਤੇ ਕੀ ਮਿਤਨਾ ਜਾਣੇ ਕੀਆ ਨਾਨਕ ਜੋਤ ਸੁਭਾਵੇ ਸੁਵਰਤੀਆ ਬਿਸਮਨ ਬਿਸਮ ਭਏ ਬਿਸਮਾ ਜਨ ਬੁਝਾ ਆਇਆ ਸਵਾਦ ਪ੍ਰਭ ਕੇ ਰੰਗ ਰਾਜਨ ਰਹੇ ਗੁਰ ਕੈ ਬਚਨ ਪਦਾਰਥ ਲਹੇ ਓਏ ਦਾਤੇ ਤੂੰ ਕਾਟਨ ਹਾਰ ਜਾ ਕੇ ਸੰਗ ਤਰਾ ਸੰਸਾਰ ਜਨ ਕਾ ਸੇਵਕ ਸੋਭਟ ਭਾਗੀ ਜਨ ਕੈ ਸੰਗ ਏਕ ਲਿਵ ਲਾਗੀ

ਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸੰਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਵੇਖਣ ਹਰ ਨਾਮ ਸਤ ਸਤ ਆਵਨ ਹਾਰ ਆਵ ਸਤ ਸਤ ਸਭਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਤ ਜਸ ਸੁਨਤਾ ਬੁਜਨ ਹਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੇ ਜਨ ਮਾਨਿਆ ਕਰਨ ਕਰਾਮ ਦਿਨ ਮੂਲ ਪਛਾਣਿਆ ਜਾ ਕੇ ਹਿਰਦੇ ਵਿਸਵਾਸ ਪ੍ਰਭ ਆਇਆ ਤਤ ਗਿਆਨ ਦਸ ਮਨ ਪ੍ਰਗਟਾਇਆ ਬਹਿਤੇ ਨਿਰਭਉ ਹੇ ਬਸਾਨਾ ਜਿਸਦੇ ਬਜਾਤ ਸਮਾਏ ਸਮਾਨਾ ਬਸਤ ਮਾਏ ਲੇ ਬਸਤ ਖਟਾਈ ਤਾਗੋ ਭਿੰਨਾ ਕਹਿ ਨਾ ਜਾਈ ਬੁਜੈ ਬੁਜਨ ਹਾਰ

ਸਾਹੁ ਕੋ ਨਾ ਪਹੁਚਾਇ। ਪ੍ਰਭ ਕੇ ਸੇਵਕ ਪੂਛਦੇ ਉੱਚੇ ਜੋ ਪ੍ਰਭਨੀ ਸੇਵਾ ਲਾਇਆ, ਨਾਨਕ ਸੋ ਸੇਵਕ ਦੈ ਤਿਸ ਪ੍ਰਗਟਾਇਆ। ਨਿੱਕੀ ਕੀਰੀ ਮੈਂ ਕਲ ਰਾਖੇ, ਭਸਮ ਕਰਾਇਆ ਲਸਕਰ ਕੋਟ ਲਾਖੇ, ਜਿਸਕਾ ਸਾਸਨਾ ਕਾਢ ਤੇ ਆਪ ਤਾਕੋ ਰਾਖ ਦੇਖ ਰਹਾਥ। ਮਾਨਸ ਜਤਨ ਕਰਤ ਬਾਪਾਂ, ਤਿਸਕੇ ਕਰਤਾ ਬਿਰਥੇ ਜਾਤ, ਮਾਰੇ ਨਾ ਰਾਖਾ ਵਰਨਾ ਕੋਏ, ਸਰਬ ਜੀਆਂ ਕਾ ਰਾਖਾ ਸੋਹੇ ਕਾਹੇ, ਸੋਚ ਕਰੇ ਰੇ ਪ੍ਰਾਣੀ। ਜਪ ਨਾਨਕ ਪ੍ਰਭ ਰਾਖ ਵਿਡਾਣੀ, ਬਾਰੰਗਾਰ ਬਾਰ ਪ੍ਰਭ ਜਪੀਏ ਪੀ ਅਮ੍ਰਿਤੇ ਮੰਤਨ ਤ੍ਰਿਪਿਆ। ਨਾਮ ਰਤਨ ਜਿਨ ਗੁਰਮੁਖ ਪਾਇਆ, ਤੇ ਸਿਕਿਸ਼ ਅਵਰ ਨਾਈ ਦ੍ਰਿਸ਼ਟਾਇਆ, ਨਾਮ ਧਨ ਨਮ ਰੂਪਰੰਗ ਨਾਮ ਸੁਖਰ ਨਾਮ ਕਾ ਸੰਗ। ਨਾਮ ਰਾਜੋ ਜੰਤਰ ਬਤਾਨੇ, ਮੰਤਨ ਨਾਮੇ ਨਾਮ ਸਮਾਨੇ, ਉਠਤ ਬੈਠ ਸੋਭਤ ਨਾਮ ਕਹੁ ਨਾਨਕ ਜਨ ਕੈ ਸਤਕਾਮ।

ਰਸ ਲੋਕ ਸਤਿਪੁਰਖ ਜੇ ਨ ਜਾਣਿਆ ਸਤਿਗੁਰ ਤਿਸਕਾ ਨਾਉ ਤਿਸਕੈ ਸੰਗ ਸਿਗੁਦਰਾਇ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰ ਸਿੱਖੀ ਕਰਾ ਪ੍ਰਤਪਾਲ ਸੇਵਕ ਗੁਰ ਸਦਾ ਦਯਾਲ ਸੇਖੀ ਗੁਰ ਦੁਰਮਤ ਮੁਨ ਹਰਾ ਗੁਰ ਬਚਨੀ ਹਰ ਨਾਮ ਚਰਾਏ ਸਤਿਗੁਰ ਸਿੱਖੇ ਬੰਧਨ ਘਟਾਏ ਗੁਰਕਾ ਸਿੱਖ ਬਿਗਾੜ ਤੇ ਹਟਾਏ ਸਤਿਗੁਰ ਸਿੱਖੋ ਨਾਮ ਧਾਂਦੇ ਗੁਰਕਾ ਸਿੱਖ ਪ੍ਰਭਾਗੀ ਹੇ ਸਤਿਗੁਰ ਸਿੱਖਾ ਹਾਲਤ ਪਲ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਰ ਗੁਰਕਾ ਗ੍ਰਹਿ ਸੇਵਕ ਜੋ ਰਾਹੈ ਗੁਰ ਕੀ ਆਗਿਆ ਮਨ ਮੈਂ ਸਾਹਾ ਆਪਸ ਕੋ ਕਰ ਕਾਸ਼ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਤਿਆਵੈ ਮਨ ਵਿੱਚ ਆਏ ਸਤਿਗੁਰ ਕੇ ਪਾਸ ਉਤ ਸੇਵਕ ਕੇ ਕਾਰਜ ਰਾ ਸੇਵਾ ਕਰ ਤੋ ਇਹਨੇ ਗਾਮੀ ਤਿਸਕੋ ਉਤ ਪ੍ਰਭ ਸਵਾਮੀ ਆਪਣੀ ਕਿਰਪਾ ਸੇ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਬਿਸਵੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰ ਜਿਸ ਹਿਰਦੈ ਹਰ ਨਾਉ ਅਨਕਬਾਰ ਗੁਰ ਗੋਬਿੰਦ ਜਾਉ ਸਰਬਨਿਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮੇ ਜਨ ਜਨਮੇ ਪਾਰ ਬ੍ਰਹਮੇ ਕਿਆ ਆਪਣੇ ਕਛ ਬ੍ਰਹਮ ਸਹਿ ਸਿਆਨ ਬੁਲਾਇਆ ਨਾ ਜਾਈਏ ਨਾਨਕ ਐਸਾ ਗੌਰ ਪਟਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨਗਤ ਨਿਰਮਲ ਰੀਤ ਭੇਟ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗੇ ਗਵੇ ਸੁਨ ਕਰ ਬਚਨ ਕਰਨ ਆਗਾ ਨੇ ਮਨ ਸੰਤੋ ਗਾਤਮ ਪਤੀਆ ਨੇ ਪੂਰਾ ਗੁਰਖਿਓ ਜਾਗਾ ਮੰਤਰ ਅਮ੍ਰਿਤ ਦਿਸ਼ਟ ਵੇਖੇ ਹੋਏ ਸੰਤ ਗੁਣ ਬਿਆਨ ਕੀਮਤ ਨਹੀਂ ਪਾਏ ਨਾਨਕ ਜਿਸ ਭਾਵਤ ਸਿਲਾਏ ਮਿਲਾਏ ਜੇ ਬਾਏ ਗੁਸਤ ਨੇਕ ਸਤਿਪੁਰਖ ਪੂਰਨ ਵਿਵੇਕ ਕਾਹੂ ਬੋਲਾਂ ਪਾਉਛਤ ਪ੍ਰਾਣੀ ਅਗਾਮਾ ਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾ ਕੀ ਕੀਮਤ ਗਿਨ ਨ ਪਾਈ ਅਨਗ ਭਗਤ ਬੰਧਨ ਗ੍ਰਹਿ ਚਰਨ ਕਮਲ ਹਿਰਦੈ ਸਿਮਰੇ ਸਤਿਬਰੇ ਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹ ਹਰ ਸਭਾਵੇ ਜਨ ਕੋਏ ਅੰਮ੍ਰਿਤ ਪੀਵੈ ਅੰਮ੍ਰਿਤ ਸੋ ਇਸ ਪੁਰਖਾ ਨਾਹੀ ਕਦੇ ਬਿਨਾ ਜਾ ਕੇ ਮਨ ਪ੍ਰਗਟੇ ਗੁੰਦਾਸ ਆਠ ਭੈਰ ਹਰ ਕਾ ਨਾਮ ਰੇ ਸਚਿਵ ਦੇ ਸੇਵਕ ਦੇ ਮੋਹ ਮਾਇਆ ਕੇ ਸੰਗ ਨਾ ਲੇ ਮਨ ਮੇ ਰਾਖੇ ਹਰ ਰੇ ਗੰਧਕਾਰ ਦੀਪਕ ਵਰਗਾਸੇ ਨਾਨਕ ਭਰਮੋ ਤੁਗ ਤਹਿਤੇ ਨਾਸੇ ਤਪ ਤਮਾਏ ਠਾਂਡ ਵਰਤਾਈ ਅਨੰਤ ਪਿਆ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਵਿਦੇਸੇ ਭਾਉ ਜੂਕਾ ਨਿਰਭੋਏ ਵਸੇ ਸਗਲ ਵਿਆਦ ਮੰਤੇ ਖਾ ਨਸੇ ਜਿਸਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮਰਾਰੀ ਤਿਤ ਪਾਈ ਚੁੱਕੇ ਭ੍ਰਮ ਗਮਨ ਸੁਣ ਨਾਨਕ ਹਰ ਹਰ ਜਸ ਰਮਨ

ਕਹਾਵੋ ਕਮਲ ਛੁਟਕਾਰ ਆਸਸਤੀ ਰਥ ਸਵਾਰੀ ਝੂਠਾ ਡੰਭ ਝੂਠ ਬਾਜ਼ਾਰੀ ਜਿੰਦੀਏ ਤਸ ਬੁਝੇ ਨਾ ਬੇਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰਕੀ ਮਾਤੂ ਲੈ ਇਆਨੇ ਭਗਤ ਬਣਾ ਬਹੁ ਡੂਬੇ ਸਿਆਣੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਅਮਨ ਮਾਹੇ ਜਨਮ ਜਨਮ ਕੇ ਗਿਲ ਵਿਖ ਜਾਹੇ ਆਪ ਜਪ ਅਵਰਾ ਨਾਮ ਜਪਾਵੋ ਸੁੰਦ ਗਹਿਤ ਰਹਿਤ ਗਦ ਪਾਵੋ ਸਾਰਭੂ ਸਾਦਰ ਕੋ ਰਾਮ ਸਹਿ ਸੁਭਾਏ ਨਾਨਕ ਗੁਣ ਗਾਓ ਗੁਣ ਗਾਵ ਤੇਰੇ ਉਤਰ ਸਮੈਲ ਬਿਨ ਜਾਏ ਹੋਮੇ ਬਿਖ ਫੈਲ ਹੋਏ ਚੰਦ ਬਸੇ ਸੁਖ ਨਾਲ ਸਾਸ ਗਲਾਸ ਰਨਾਮ ਸੰਭਾਲ ਛਾੜ ਸਿਆਲ ਮਸਗਲੀ ਬਣਾ ਸਾਸ ਸੰਗ ਪਾਵੇ ਸੱਚ ਧਨਾ ਹਰ ਪੁੰਜੀ ਸੰਜ ਕਰੋ ਵਿਵਹਾਰ ਹਾਂ ਸੁਖ ਦਰਗਾਹ ਜੈਕਾਰ ਸਰਬ ਨਿਰੰਦਰ ਏਕੋ ਦੇ ਕਹੋ ਨਾਨਕ ਜਾਕੇ ਮਸਤਕ ਲੇਖ ਏਕੋ ਜਪ ਏਕੋ ਸਾਲ ਆਹੇ ਏਕ ਸਿਬਿਰ ਏਕੋ ਮਨ ਆਹੇ ਕਸਗੇ ਗੁਣ ਗਾਵ ਆਨੰਦ ਮੰਤਨ ਜਾਪ ਏਕ ਭਗਵੰਤ

ਦਾਹੇ ਅਸ਼ਟਪਦੀ ਜਾਚਕ ਜਨ ਜਾਚਾ ਪ੍ਰਵਦਾਨ ਕਰ ਕਿਰਪਾ ਦੇਵੋ ਹਰਨਾਮ ਸਾਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਧ ਸਾਧ ਪ੍ਰਭ ਤੁਮੇ ਧਿਆਵੋ ਚਰਨ ਕਮਲ ਸਿਉ ਲਾਗੇ ਪ੍ਰੀਤ ਭਗਤ ਗੁਰੂ ਪ੍ਰਭ ਕੀ ਨਿਤ ਨੀਤੇ ਕੋਟੇ ਕੁਵਾਧਾਰ ਨਾਨਕ ਮੰਗੇ ਨਾਮ ਪ੍ਰਭਸਾਰ ਪ੍ਰਭ ਕੀ ਦੁਸ਼ਟ ਮਹਾਂ ਸੁਖ ਹੋਏ ਹਰਸ ਪਾਵੈ ਬਿਰਲਾ ਹੋਏ ਜਿਨ ਚਾਖਿਆ ਸੇ ਜੰਦਰ ਬਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੋ ਬਰ ਬਰੇ ਪ੍ਰੇਮ ਰਸ ਰੰਗ ਬਜੇ ਚਾਓ ਸਾਧ ਗਾ ਸੰਗ ਪਰੇ ਸਰਨ ਆਨ ਸਭ ਦਿਆਗ ਅੰਦਰ ਪ੍ਰਗਾਸ ਅੰਦਿਲ ਬਲਾਗ ਬਡਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਪਈ ਸਤਿਗੁਰ ਤੇ ਨਿਰਮਲ ਬਤ ਲਈ ਜਨ ਕੋ ਪ੍ਰਭ ਹੋਇਓ ਦਯਾਲ ਸੇਵਕ ਕਿਨੋ ਸਦਾ ਨਿਹਾਲ ਬੰਧਨ ਗਾੜ ਮੁਖ ਜਨ ਭਇਆ ਜਨਮ ਮਰਨ ਦੁਖ ਭ੍ਰਮ ਗਇਆ ਸ਼ੁਨੀ ਸਰਦਾ ਸਭ ਪੂਰੀ ਰਬਰਿਆ ਸਤ ਸੰਗ ਹਜੂਰੀ ਜਿਸ ਕਾ ਸਤ ਤਿੰਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋਗ ਬਿਸਰਾਇ ਜੇ ਘਾਲ ਨਾ ਭਾਨੈ ਸੋਗ ਬਿਸਰਾਇ ਜੇ ਕੀਆ

ਸੋਗੋ ਬਿਸਰਾਇ ਜੇ ਬਿਖਤੇ ਕਾਢਾਇ ਜੂ ਜਨਮ ਜਨਮ ਕਾ ਟੂਟਾ ਗੰਢਾਇ ਗੁਰਪੁਰਾ ਦਤ ਇਹ ਹੈ ਬੁਝਾਇਆ ਪਰਪਨਾ ਨਾਨਕ ਜੰਤੇ ਆਇਆ ਸਾਜਨ ਸੰਤ ਗੁਰੂ ਏ ਕਾਮਾਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਬਾਬੂ ਆਪ ਜਪੋ ਅਬਰਾ ਨਾਮ ਜਪਾਵੋ ਭਗਤ ਪਾਏ ਤਰਿਆ ਸੰਸਾਰ ਬਿਨ ਭਗਤੀ ਤਨੋ ਸੀਸ਼ਾਰ ਸਰਵ ਕਲਿਆਣ ਸੁਖ ਨਿਤ ਨਾਮ ਬੂਢੇ ਜਾਤ ਪਾਏ ਵਿਸਰਾਮ ਸਗਲ ਦੂਖਾ ਅਵਦਨਾਸ ਨਾਨਕ ਨਾਮ ਜਪੋ ਗੁੰਤਾਸ ਉਪਜੀ ਪ੍ਰੀਤ ਪ੍ਰੇਮ ਰ ਚਾਹੋ ਮੰਤਰ ਅੰਤਰ ਇਹੀ ਸੁਭਾਵ ਨੇਤਰੋ ਵੇਗ ਦਰਸ਼ ਕੋਏ ਮਨ ਬਿਕਸੈ ਸਾਧ ਚਰਨ ਧੋਏ ਭਗਤ ਜਨਾ ਗਏ ਮੰਤਰ ਰੰਗ ਬਿਰਲਾ ਗੋ ਪਾਵੈ ਸੰਗ ਏਕ ਬਸ ਦੀਜੇ ਕਰਮਯਾ ਗੁਰਪ੍ਰਸਾਦ ਨਾਮ ਜਪ ਲਿਆ ਥਾ ਕਿ ਮਾਂ ਕਹੀਂ ਨਾ ਜਾਏ ਨਾਨਕ ਰਿਹਾ ਸਰਬ ਸਮਾਏ ਪ੍ਰਭ ਅਕਸ਼ਾਂਤੀਨ ਦਯਾਲ ਭਗਤ ਬਸ਼ਲ ਸਦਾ ਕਿਰਪਾਲ ਅਨਾਥ ਰਾਧ ਗੋਬਿੰਦ ਗੋਪਾਲ ਸਰਬ ਘਟਾਂ ਕਰਤ ਪ੍ਰਤਪਾਲ ਆਦਿ ਪੁਰਕਾਨ ਕਰਤਾਰ ਭਗਤ ਜਨਾ ਕੇ ਪ੍ਰਾਨ ਆਧਾਰ ਜੋ ਜੋ ਜਪੈ ਸੋਏ ਪੁਨੀਤ ਭਗਤ ਪਾਏ ਲਾਭੈ ਮਨ ਹੀਤ ਅਮ ਨਿਰਗੁਣ ਯਾਰ ਨੀਚਾ ਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬੈ ਕੁੰਠ ਮੁਕਤ ਮੋਖ ਪਾਏ ਏ ਗਨਮ ਖਰਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਪਾਈ ਬਹੁ ਭੋਜਨ ਗਾ ਬਲ ਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੁਕਰਣੀ ਸੋਭਾ ਤਨ ਮੰਦਿਰ ਦੇ ਬਸੇ ਪੂਰਨ ਗੁਰਮੰਤ ਸਾ

ਸੋਤ ਭਰਮ ਆਪਨ ਕੇ ਲਾਭ ਤੀਜਾ ਨਾਨ ਕਰਣੇ ਹਾਰ ਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਦ ਮੁਕਤ ਕਹੋ ਕਿਸ ਕੋ ਗਨੀ ਜਬ ਇਕ ਹਰ ਅਗਮ ਅਪਾਰ ਤਬ ਨਰਕ ਸੁਰ ਕਹੋ ਕੌਣ ਆਵਤਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਏ ਤਬ ਸ਼ਿਵ ਸ਼ਕਤ ਕਹ ਹਉ ਕਿਤ ਠਾਏ ਜਬ ਆਪੇ ਆਪ ਬਨੀ ਜੋ ਧਰ ਤਬ ਕਮਨ ਨੇ ਡਰ ਕਮਨ ਕਤ ਡਰਾਏ ਆਪਨ ਜਲ ਤਾਪ ਕਰਣੇ ਹਾਰ ਨਾਨਕ ਠਾਕੁਰ ਅਗਮ ਅਪਾਰ ਅਭਿਨਾਸੀ ਸੁਖ ਆਪਨ ਆਸੰਤ ਜਨਮ ਮਰਨ ਕਹੋ ਕਹਾ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮਕੀ ਤਰਾਸ ਕਹ ਹਉ ਕਿਸ ਹੋਏ ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿਤਰਗੁਪਤ ਕਿਸ ਪੂਛਤ ਲੇਖਾ ਜਬ ਨਾਥ ਨਿਰੰਜਨ ਅਗੋਚਰ ਅਗਾਦੇ ਤਬ ਕੌਣ ਛੁਟੇ ਗੁਣ ਬੰਧਨ ਬਾਧੇ ਆ ਬਣਿਆ ਬਾਪੀਏ ਚਰਜਾ ਨਾਨਕ ਆਪ ਨੂੰ ਬਾਪੀ ਵਰਜਾ ਜੈ ਨਿਰਮਲ ਪੁਰਖ ਪੁਰਖ ਬਾ ਧੋਤਾ ਤੈ ਬਿਨ ਮੈਲ ਕਹੋ ਕਿਆ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਵਾਨ ਤੈ ਕੌਣ ਗੁਮਾਨ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਦੀਸ ਤੈ

ਆਪਣੀ ਸੋਭਾ ਆਪਣ ਸੰਗ ਮਨਾਈ ਤਬ ਕਮਨ ਮਾਏ ਬਾਪ ਮਿੱਤਰ ਸੁਤ ਭਾਈ ਦੈ ਸਰਬ ਗਲਾਬੇ ਪ੍ਰਬੀਨਤੈ ਵੇਦਕ ਦੇਵ ਕਹੋ ਕਹੁ ਚੀਨ ਜਬ ਆਪਣੇ ਆਪ ਆਪ ਉਰਤਾਰੇ ਤੋ ਸ਼ਗਨ ਅਪਸ਼ਗਨ ਕਹਾਂ ਵਿਚਾਰ ਜੇ ਆਪਣੂ ਚਾਪਨ ਆਪ ਨੇਰਾ ਤੈ ਕੌਣ ਠਾਕੁਰ ਕੌਣ ਕਹੀਐ ਚੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਕਦ ਜਾਣੂ ਆਪ ਜਾ ਛਲ ਅਸ਼ੇਦ ਅਭੇ ਸਮਾਇਆ ਮੂਹਾਂ ਕਿਸੇ ਵਿਆਪਤ ਮਾਇਆ

ਸੁਨੇ ਹਾਰਾ ਬਹੁ ਬਿਆਉ ਦੂਜ ਤੇ ਉੱਚਾ ਨਾਨਕ ਆਪਸ ਗੁਆ ਪਿਆ ਬਹੁ ਉੱਚਾ ਜਾਬਰ ਜੋ ਪ੍ਰਪੰਚ ਆਕਾਰ ਤੇ ਗੁਣ ਮੈਂ ਕਿਨੋ ਵਿਸਥਾਰ ਪਾਪੁੰਦ ਭਈ ਕਹਾਵਤ ਕਉ ਨਰ ਕੋ ਸੁਰਗ ਬੰਸ਼ਾਵਦਾਲ ਜਾਲ ਮਾਇਆ ਜੰਜਾਰ ਹਮੈ ਮੋਹ ਪਰਮ ਬੈ ਭਾਰ ਦੋ ਸੁਖਮਾਨ ਅਪਮਾਨ ਅਨਕ ਪ੍ਰਕਾਰ ਕੀਓ ਬਖਿਆਨ ਆਪਣ ਖੇਲ ਆਪ ਕਰ ਦੇਖੈ ਖੇਲ ਸੰਗੋਚੇ ਤੋ ਨਾਨਕ ਏਕੈ ਜਾ ਅਵਗਤ ਭਗਤ ਆਪ ਜਾ ਪਸਰੇ ਪਾਸਾਰ ਸੰਤ ਪ੍ਰਤਾਪ ਦੂਹ ਪਾਕ ਆਪੇ ਧਨੀ ਉਨਕੀ ਸੋਭਾ ਉਨਹੂ ਬਨੀ ਆਪੇ ਕਉਤਾ ਕਰੇ।

ਜਾਮੇ ਰਾਹੋ ਵਿਆਹ ਪਰਤ ਬਾਲੇ ਜੀਨ ਬਾਬਾ ਜੋ ਜੋ ਰਚਿਓ ਸੁੱਤ ਸੇ ਤੇ ਅੱਜ ਸੁਭਾਵ ਤਸਲਾਏ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਦਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਜਾਣਿਆ ਜਨ ਲਾਗਾ ਹਰੇ ਕੇ ਨਾ ਤਸਕੀ ਆਸ ਨਾ ਬਿਰਥੀ ਜਾਏ ਸੇਵਕ ਸੇਵਾ ਬਨ ਆਈ ਹੁਕਮ ਬੂਝ ਪਰਮ ਬਦ ਬਾਈ ਸਿਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਤੋਰ ਭਏ ਨਰਵਾਇ ਰੰਧਨ ਪੂਜੇ ਗੁਰ ਕੇ ਪੈਰੇ ਲੋਕ ਸੁਖੀਏ ਪਰਲੋਕ ਸੁਹੇਲੇ ਨਾਨ ਘਰ ਪਰ ਵਿਆਪੇ ਮੇਲੇ ਸਾਹ ਸੰਗ ਮਿਲ ਕਰੋ ਆਨੰਦ ਗੁਣ ਗਾਓ ਪਰ ਪਰਮਾ ਆਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਖਾ ਕਰੋ ਉਧਾਰ।

ਰਾਮ ਨਾਮ ਮੰਦਰ ਉਰਧਾਰ ਪੂਰੇ ਗੁਰੂ ਕੀ ਪੁਰੀ ਦੀਖਿਆ, ਜਿਸਮਨ ਬਸੇ ਤੇ ਸਾਜ ਬਰੀਖਿਆ। ਮੰਦਰ ਨਾਮ ਜਪੋ ਲਿਬਲਾਏ, ਦੁੱਖ ਦਰਦ ਮੰਤੇ ਭਾਉ ਜਾਏ, ਸਜਵਾ ਪਾਰ ਕਰੋ ਵਾਪਾਰੀ, ਦਰਗਹਿ ਨਿਭੈ ਖੇਪ ਤੁਮਾਰੀ, ਏਕਾ ਟੇਕ ਰੱਖੋ ਮਨ ਮਾਹੇ, ਨਾਨਕ ਬਹੁਰ ਨਾ ਆਵੇ ਜਾਹੇ, ਤਿਸਤੇ ਦੂਰ ਕਾਂ ਕੋ ਜਾਏ ਬਰੇ ਰਾਖਣ ਹਾਰ ਧਿਆਏ, ਨਿਰਭਾਉ ਜਪੇ ਸਗਲ ਭਾਉ ਮਿਟੇ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟਾਏ, ਜਿਸ ਪ੍ਰਭ ਰਾਖੇ ਤਿਸ ਨਾਹੀ, ਦੁੱਖ ਨਾਮ ਜਪਤ ਮਨ ਸੁਖ, ਚਿੰਤਾ ਜਾਏ ਮਿਟੇ ਅਹੰਕਾਰ, ਤਿਜਨ ਕੋ ਕੋਏ ਨਾ ਪਹੁੰਚਣ ਹਾਰ, ਸਿਰ ਪਰ ਠਾਢਾ ਗੁਰਸੂਰਾ, ਨਾਨਕ ਤਾਕੇ ਕਾਰਜ ਪੂਰਾ, ਮਧ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ, ਦਰਸ਼ਨ ਪੇਖਤ ਉਦਰਤ ਸ੍ਰੇਸ਼ਟ, ਚਰਨ ਕਮਲ ਜਾ ਕੇ ਅਨੂਪ ਸਬਲ ਦਰਸ਼ਨ ਸੁੰਦਰ, ਹਰ ਰੂਪ ਧਨ ਸੇਵਾ, ਸੇਵਕ ਪਰਮਾਨ ਅੰਦਰ ਜਾਮੇ ਪੁਰਖ ਪ੍ਰਧਾਨ,

ਦਿਖਾਏ। ਨਾਨ ਤਜਨ ਸੋਜੀ ਪਾਏ, ਸੋ ਅੰਦਰ ਸੋ ਬਾਹਰ ਆਨੰਦ ਘਟਣ ਵਿਆਪ ਰਹਿਆ ਭਗਵਾਨ। ਧਰਨ ਮਾਇਆ ਆਕਾਸ਼ ਪਿਆਰ, ਸਰਬ ਲੋਕ ਪੂਰਨ ਪ੍ਰਤਪਾਲ, ਬੰਦਨ ਪਰਬਤ ਹੈ ਪਾਰ, ਬ੍ਰਹਮ ਜੈਸੀ ਆ ਗਿਆ ਤੈਸਾ ਕਰਮ। ਪੌਣ ਪਾਣੀ ਬਸ ਅੰਦਰ ਮਾਹੇ, ਚਾਰ ਗੁਣ ਦੇ ਦਿਸੇ ਸਮਾਹੇ, ਦਿਸਦੇ

ਲੈ ਖੈ ਅਲਮੋਲਾ ਬਾਈਆ ਗੁਣੇ ਅਮੋਲ ਸਰਬ ਜੋਤ ਮੈਂ ਜਾਕੀ ਜੋਤ ਧਾਰਿਓ ਸਵਾਮੀ ਸਵਾਮੀ ਓਤ ਪੋਤ ਗੁਰਪ੍ਰਸਾਦ ਬ੍ਰਹਮਗਾ ਨਾਸ ਨਾਨਕ ਤਿਨ ਮੈਂ ਵਿਸਾਸ ਸੰਜਨਾ ਕਾ ਪੇਖਣ ਸਭ ਬ੍ਰਹਮ ਸੰਜਨਾ ਕਾ ਹਿਰਦਾਇ ਸਭ ਧਰਮ ਸੰਜਨਾ ਸੁਣੇ ਸੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀਏ ਰਾਹਤ ਸਾਧ ਬਚਨ ਸਾਧੂ ਸਭ ਕਹਿਤ ਜੋ ਜੋ ਹੈ ਸੋਈ ਸੁਖਮਾਨੈ ਕਰਨ ਕਰਾਮਨਹਾਰ ਪ੍ਰਭ ਜਾਨੈ ਅੰਦਰ ਬਸੇ ਬਾਹਰ ਵੀ ਉਹੀ ਨਾਨਕ ਦਰਸ਼ਨ ਦੇਖ ਸਭ ਉਹੀ ਆਪ ਸਤਗੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਾਦ ਤਿਸ ਭਾਵਤਾ ਕਰੇ ਵਿਸਥਾਰ ਤਿਸ ਭਾਵਤਾ ਏਕ ਅੰਗਾਰ ਅਨਕਲਾ ਲਖੀ ਨਾ ਜਾਏ ਤਿਸ ਭਾਵਤ ਲਾਏ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਆਪ ਸਤਗੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਾਤ ਤਿਸ ਭਾਵਤਾ ਕਰੇ ਵਿਸਥਾਰ ਤਿਸ ਭਾਵਤਾ ਏਕ ਅੰਕਾਰ।

Vaheguru, Vaheguru. Vaheguru, Vaheguru, Vaheguru Sahib Jiyo. Ek Oankar Satnam Karta Purkh Nirbhau Nirvair Akal Murt Ajuni Saipan Gur Prasad Jap Aad Sat Jugaad Sat Aipi Sat Nanak Hosi Pihi Sat Sochai Soch Na Ho Vai Je Sochi Lakh Var Chupai Chup Na Ho Vai Je Lai Rahale Vatar Pukhya Pukhna Uttari Je Banna Puriya Pahar Sahas Siyan Paan Lakh Ho Hai ਤਾਇਕ ਨ ਚੱਲੇ ਨਾਲ ਕਿਵ ਸਚਿਆਰ ਹੋਈਐ ਕਿਵ ਕੂੜੈ ਟੁੱਟੈ ਪਾਲ ਹੁਕਮਰ ਜਾਈ ਚਲਣਾ ਨਾਨਕ ਲਿਖਿਆ ਨਾਲ

ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ, ਥਾਪਿਆ ਨਾ ਜਾਏ ਕੀਤਾ ਨਾ ਹੋਏ।

ਕਾਲ ਸੁਣਿਆ ਪੋਹੇ ਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਬਰਮਾਇੰਦ ਸੁਣਿਆ ਮੁਖ ਸਾਲਾ ਹਨੁਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਹਿਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ

ਸੰਸਾਰ ਅਸੰਖ ਮੂਰਖਾਂਤ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜ ਆਰ ਕੂੜੇ ਫਿਰਾਹੇ ਅਸੰਖ ਮਿਲੇ ਚ ਮਲ ਭਖ ਖਾਹੇ ਅਸੰਖ ਨਿੰਦਕ

ਕਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੇ ਉਤਰ ਸੁਖੇ ਮੂਤ ਬਲੀ ਤੀ ਕੱਪੜ ਹੋਏ ਦੇ ਸਾਬੂਨ ਲਈਏ ਧੋਹੇ।

ਈਸਰਿ ਹੈ ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੇ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੇ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਅਕਾਰ, ਅੰਤ ਨਾ ਜਾਪੈ ਪਾਰੰਵਾਰ।

ਸ਼ਬਦ ਸਾਹੋ ਅਮੁੱਲ ਗੁਣ ਅਮੁੱਲ ਵਾਪਾਰੇ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵਹੇ ਅਮੁੱਲ ਪਾਹੇ ਅਮੁੱਲ ਆਵਹੇ ਮੁੱਲ ਲੈ ਜਾਏ ਮੁੱਲ ਪਾਹੇ ਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਬਖਸੀ

ਸੋਇਨ ਜੇ ਕੋ ਆਖੇ ਬੋਲ ਵਿੰਗਾੜ ਤਾਂ ਲਿਖੀਐ ਸਿਰ ਗਾ ਵਾਰਾ ਗਾ ਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬੈ ਸਰਬ ਸੰਭਾਲੇ

ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਣੀਆਂ ਮਨ ਮੋਹਨ ਸੁਰਗਾ ਮੱਛ ਪੈ ਆਲੇ।

ਭਜੰਗ ਪ੍ਰਿਆਦ ਛੰਦ ਨਮੋ ਸਰਵਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਭੇਖੀਏ ਭੇਵੇ ਨਮੋ ਕਾਲ ਕਾਲੇ ਨਮੋ ਸਰਵ ਪਾਲੇ ਨਮੋ ਸਰਵ ਗਾਉਣੇ ਨਮੋ ਸਰਵ ਪਹੁਣੇ ਅਨੰਗੀ ਅਨਾਥੇ ਨਿਰਸੰਗ।

ਨਿਹਾਰ ਕਾਲਹੀਨ ਕਲਾ ਸੰਯੁਗ ਤੇ ਅਕਾਲ ਪੁਰਖ ਆਦੇਸ ਧਰਮ ਧਾਮ ਸੋ ਪਰਮ ਰਹਿਤ ਭੂਤ ਲਾਖਿਆ ਭੇਸ ਅੰਗ ਰਾਗ ਨਰੰਗ ਜਾ ਕਹਿ ਜਾਤ ਪਾਦ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕ ਅਨ ਉਸਤ ਦੇਖ ਪੁਰਖੇ ਬਤੁਦ ਗਰਭ ਗੰਜਨ ਸਰਬ ਭੰਜਨ ਆਦਿ ਰੂਪ ਅਸੂਤ

ਕਾਮੇ ਕਾਮੇ ਭਜਾਂ ਪ੍ਰਿਆ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਣੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨੇ।

ਕਿਹਾ ਛਿੱਜ ਦੇ ਸਹਿ, ਕਿਹਾ ਭਿੱਜ ਭਿੱਜ ਸਹਿ, ਕਿਹਾ ਗੰਜ ਕਰਮ ਹੈ, ਕਿਹਾ ਭੰਜ ਭਰਮ ਹੈ, ਕਿਹਾ ਭਿੱਜ ਲੋਕ ਕਹਿ, ਕਿਹਾ ਦੇ ਤੁਸੋਕ ਕਹਿ, ਕਿਹਾ ਤੂਤ ਵਰਨ ਹੈ, ਕਿ ਵਿਭੂਤ ਕਰਨ ਹੈ, ਕਿ ਰਾਜਿੰਗ ਪ੍ਰਭਾ ਹੈ, ਕਿ ਧਰਮੰਗ ਤੁਜਾ ਹੈ, ਕਿਹਾ ਸੋਕ ਵਰਨ ਹੈ, ਕਿ ਸਰਬਾ ਅਪਰਨ ਹੈ, ਕਿ ਜਗਤੰਗ ਕ੍ਰਿਤੀ ਹੈ, ਕਿ ਸ਼ਤਰੰਗ ਛਤਰੀ ਹੈ,

ਸੁਰਿੰਦਰ ਸਾਚਰ ਭੂਤ ਭਵਿੱਖ ਭਵਾਨ ਜਪੇਂਗੇ। ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾ ਥਪੇਂਗੇ। ਪੁਨ ਪ੍ਰਤਾਪਨ ਬਾਂਡ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ। ਸਾਸ ਮੂੰਹ ਪ੍ਰਸੰਨ ਫਿਰੇ ਜਗ ਸਤਰ ਸਭੇ ਅਵਲੋਕ ਚਾਪੇਂਗੇ। ਮਾਨਵ ਇੰਦਰ ਗਜਿੰਦਰ ਰਾਤ ਵਜਾਉਣ ਤਰ ਲੋਕ ਰਾਜ ਕਰੇਂਗੇ। ਕੋੜ ਸਨਾਨਕ ਜਾਤਕ ਦਾਨ ਅਨੇਕ ਸੁਅੰਬਰ ਸਾਜ ਬਰੇਂਗੇ। ਬ੍ਰਹਮ ਮਹੇਸ਼ਰ

ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸੰਭਾਲੇ ਆਪ ਛੱਡ ਸਦਾ ਰਹੇ ਪਰਨੇ ਗੁਰਬਿਨ ਅਵਰ ਨ ਜਾਣੇ ਕੋਈ ਕਹੇ ਨਾਨਕ ਸੁਨੋ ਸੰਤੋ ਸੋ ਸਿੱਖ ਸਨਮੁਖ ਹੋਏ।

ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸਿੰਘ ਜੀ ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਨਿਵਾ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ, ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ, ਸੁਖਮਨੀ ਸਾਹਿਬ ਦੇ ਜਾਪ ਪੰਜ ਬਾਣੀਆਂ ਦੇ ਨਿਤਨੇਮ ਸਰਵਣ ਕੀਤੇ ਅਤੇ ਸਾਹਿਬਾਂ ਵੱਲੋਂ ਬਖਸ਼ਿਸ਼ ਮੁੱਖ ਵਾਕ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਸਮੁੱਚੀ ਸੇਵਾ ਨਿਭਾਉਂਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਸੁਆਵ ਹੁਣ ਸ੍ਰੀ ਆਸਾ ਗਰੀ ਵਾਰ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਸੁਨਾਮ ਸਿੰਘ ਜੀ ਗੁਰਦਾਸਪੁਰ ਵਾਲੇ ਅਤੇ ਰਾਗੀ ਜਥਾ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਪਾਵਨ ਪ੍ਰਕਾਸ਼ ਦਿਹਾੜੇ 24 ਨਵੰਬਰ ਨੂੰ ਆ ਰਹੇ ਹਨ, ਸੋ ਇਸ ਸੰਬੰਧ ਵਿੱਚ ਜੋ ਗੁਰੂ ਘਰ ਵਿਖੇ ਅੰਮ੍ਰਿਤ ਸੰਚਾਰ ਦੇ ਪ੍ਰੋਗਰਾਮ ਰੱਖੇ ਗਏ ਹਨ, ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ ਆਪਣੇ ਨਾਮ ਲਿਖਵਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜੇ ਇੱਕ ਹੋਏ ਤਾਂ ਉਗਵੈ ਰੁੱਤੀ ਹੂੰ ਰੁੱਤ ਹੋਏ ਨਾਨਕ ਪਾਹੈ ਬਾਹਰਾ ਕੋਰੇ ਰੰਗ ਨਾ ਸੋਏ ਬਹਿ ਵਿੱਚ ਖੁੰਬ ਚੜਾਈਐ ਸ਼ਰਮ ਪਾਹੋ ਤਨ ਹੋਏ ਨਾਨਕ ਭਗਤ

0: ਪਰੇ ਜਿਤ ਸਿਰ ਜਾਏ ਸੁਧ।
1: ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਦੀ ਆਓ ਪਿਆਰ ਸਾਹਿਬ ਅਗਲਾ ਪ੍ਰੋਗਰਾਮ ਸਰਵਣ ਕਰੋ, ਪਤੇ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਗੁਰਦੁਆਰਾ ਸਾਹਿਬ ਫਰੀਬਾਣ ਤੋਂ ਅੰਮ੍ਰਿਤਸਰ ਦੀਵਾਨ ਵਿੱਚ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਜੋੜੇ ਸਨ। ਭਾਈ ਸਤਨਾਮ ਸਿੰਘ ਜੀ ਗੁਰਦਾਸਪੁਰੀ ਜੀ ਦਾ ਕੀਰਤਨੀ ਜਥਾ, ਭਾਈ ਸਾਹਿਬ ਜਥਾ ਬਹੁਤ ਬਹੁਤ ਧੰਨਵਾਦ। ਭਾਈ ਸਾਹਿਬ ਜਥਾ ਸਾਡੇ ਕੋਲ ਪਾਸ ਪਹੁੰਚੇ ਹਨ। ਸਾਰਾ ਲਗਭਗ ਮਹੀਨਾ ਆਪ ਸਵੇਰੇ ਸ਼ਾਮ ਕੀਰਤਨਾਂ ਹੀ ਜੋੜਨਗੇ। ਜਥੇ ਨੂੰ ਗੁਰਦੁਆਰਾ ਸਾਹਿਬ ਪਹੁੰਚਦੇ ਸੰਗਤ ਜੀਵਨ ਕਹਿੰਦੇ ਹਾਂ ਜੀ, ਅਤੇ ਨਾਲ ਹੀ ਬੰਦੇ ਮਹਾਨ ਕਥਾਵਾਚਕ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਖਾਲਸਾ ਜੀ ਵੀ ਸਾਡੇ ਪਾਸ ਕੱਲ੍ਹ ਸ਼ਾਮ ਨੂੰ ਪਹੁੰਚੇ ਹਨ। ਸਾਰਾ ਮਹੀਨਾ ਆਪ ਜੀ ਨੂੰ ਸਵੇਰੇ ਸ਼ਾਮ ਕਥਾ ਨਹੀਂ ਜੋੜਨਗੇ। ਉਹਨਾਂ ਨੂੰ ਗੁਰਦੁਆਰਾ ਸਾਹਿਬ ਪਹੁੰਚਣ ਦੇ ਜੀਵਾ ਕਹਿੰਦੇ ਹਾਂ ਜੀ। ਉਹਨਾਂ ਪਾਸੋਂ ਅੰਮ੍ਰਿਤ ਵੇਲੇ ਪੁੱਤਰ ਮੁਖਵਾ ਦੀ ਕਥਾ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਕੀ ਸਾਜੀ ਨਵਾਜੀ, ਸਾਧ ਸੰਗਤ, ਵੱਡਿਆਂ ਭਾਗਾਂ ਵਾਲੇ ਹੋਏ ਜੇ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸਰਨ ਵਿੱਚ ਹਾਜ਼ਰੀਆਂ ਭਰ ਕੇ ਬਹੁਤ ਵੱਡੇ ਭਾਗ ਉਹਨਾਂ ਦੇ ਜਿਨ੍ਹਾਂ ਨੂੰ ਸਤਿਗੁਰੂ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਿਆ, ਅੰਮ੍ਰਿਤ ਵੇਲੇ ਇਸ਼ਨਾਨ ਬਖਸ਼ਿਆ, ਫਿਰ ਦਾਤੇ ਨੇ ਰਹਿਮਤ ਕਰਕੇ ਆਪਣੇ ਅੰਮ੍ਰਿਤ ਰੂਪੀ ਨਾਮ ਨਾਲ ਜੋੜਨਾ ਕੀਤਾ। ਸਤਿਗੁਰੂ ਸਾਹਿਬ ਜੀ ਦੇ ਇਸ ਇਲਾਹੀ ਦਰਬਾਰ ਦੇ ਵਿੱਚ ਸਤਿਗੁਰੂ ਸਾਹਿਬ ਜੀ ਦਾ ਅੱਜ ਦਾ ਅੰਮ੍ਰਿਤ ਵੇਲੇ ਦਾ ਇਲਾਹੀ ਫੁਰਮਾਨ ਸ਼੍ਰੋਮਣੀ ਭਗਤਾਂ ਵਿੱਚੋਂ ਭਗਤ ਕਬੀਰ ਜੀ ਦੀ ਰਸਮਾਂ ਤੋਂ ਫੁਰਮਾਏ ਹੋਏ ਇਲਾਹੀ ਫੁਰਮਾਨ ਦੀ ਬਖਸ਼ਿਸ਼ ਹੋਈ ਹੈ ਆਸਾ ਰਾਗ ਵਿੱਚ। ਇਸ ਇਲਾਹੀ ਫੁਰਮਾਨ ਦੀ ਜੋ ਰਹਾਉ ਦੀ ਪੰਕਤੀ ਹੈ, ਰਹਾਉ ਦੀ ਪੰਕਤੀ ਜਿਸ ਫੁਰਮਾਨ ਦੇ ਵਿੱਚ ਹੋਵੇ ਉਹਦਾ ਸਿਧਾਂਤ, ਉਹਦਾ ਧੁਰਾ ਰਹਾਉ ਦੀ ਪੰਕਤੀ ਤੇ ਹੁੰਦਾ ਹੈ। ਜੇ ਉਸ ਪੰਕਤੀ ਨੂੰ ਛੱਡ ਦਿਓ, ਉਹਦੇ ਸਿਧਾਂਤ ਨੂੰ ਛੱਡ ਦਿਓ ਤੇ ਆਪਣੀ ਵਿਚਾਰ ਜਿਹੜੀ ਹੈ ਨਾ ਉਹ ਗਲਤ ਰਸਤਾ ਹੋ ਸਕਦਾ ਹੈ। ਦੁਨੀਆਂ ਦੇ ਵਿੱਚ ਜਦੋਂ ਕਿਸੇ 'ਤੇ ਰਹਿਮਤ ਹੋਵੇ, ਕਿਸੇ ਨੂੰ ਕੋਈ ਸੁਖੀ ਦੇਖੇ ਤੇ ਸੰਸਾਰੀ ਵਿਰਤੀ ਵਾਲਾ ਬੰਦਾ ਜਿਹੜਾ ਹੈ ਨਾ ਉਹ ਈਰਖਾ ਕਰਦਾ ਹੈ, ਉਹ ਆਪਣੇ ਅੰਦਰ ਦੇ ਔਗਣ ਨਹੀਂ ਦੇਖਦਾ, ਆਪਣਾ ਆਪ ਨਹੀਂ ਦੇਖਦਾ। ਸੰਸਾਰੀ ਬੰਦਾ ਜਿਹੜਾ ਹੈ ਨਾ ਉਹ ਕਿਸੇ ਨੂੰ ਸੁਖੀ ਵੇਖ ਕੇ ਦੁਖੀ ਹੁੰਦਾ ਹੈ। ਜੋ ਨਿਰੰਕਾਰ ਦਾ ਨਿਰੰਕਾਰੀ ਜਗਿਆਸੂ ਹੈ, ਔਰ ਗੁਰੂ ਕਾ ਸਿੱਖ ਜਿਹੜਾ ਹੈ, ਗੁਰੂ ਕੇ ਸਿੱਖ ਨੂੰ ਹੁਕਮ ਵੀ ਹੈ ਵੀ ਤੇਰਾ ਹੀ ਕਰਮ ਹੈ, ਤੂੰ ਇਸ ਦੁਨੀਆਂ ਦੇ ਉੱਤੇ ਕਾਹਦੇ ਵਾਸਤੇ ਆਇਆ, ਤੂੰ ਕਿਸੇ ਨੂੰ ਦੁਖੀ ਵੇਖੇ ਤੇ ਤੇਰਾ ਅੰਦਰ ਦੁਖੀ ਹੋਏ ਵੀ ਇਹ ਦੁਖੀ ਨਹੀਂ ਹੋਣਾ ਚਾਹੀਦਾ, ਸੁਖੀ ਹੋਣਾ ਚਾਹੀਦਾ। ਸਿੱਖ ਦੀ ਇਹ ਅਵਸਥਾ ਹੋਣੀ ਚਾਹੀਦੀ। ਪ੍ਰਵਾਨ ਚੜੇ ਹੋਏ ਸਿੱਖ ਭਾਈ ਸਾਹਿਬ ਭਾਈ ਨੰਦ ਲਾਲ ਜੀ, ਜਿਨ੍ਹਾਂ ਦੀ ਬਾਣੀ ਨੂੰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਪ੍ਰਵਾਨ ਕੀਤਾ, ਉਹਨਾਂ ਨੇ ਸਾਨੂੰ ਸਮਝਾਇਆ, ਮਾਣੀਏ ਨਰਮੀ ਆਮਦੇ, ਮਾਣ ਤੇਰੇ ਆਉਣ ਦਾ ਮਨੋਰਥ ਕੀ, ਮਹਿਣਾ ਤੇਰੇ ਆਉਣ ਦਾ ਕੀ, ਮੀਨਿੰਗ ਤੇਰੇ ਆਉਣ ਦਾ, ਤੇਰੀ ਨਿਮਰਤਾ ਕਿਹੋ ਜਿਹੀ ਹੋਣੀ ਚਾਹੀਦੀ, ਤੂੰ ਕਦੇ ਵਾਸਤੇ ਆਇਆ, ਦਰਦ ਹਰ ਕਸੇ ਨਾ। ਹੁਣ ਗੱਲ ਯਾਦ ਰੱਖਿਓ ਕਿ ਇਹ ਨਹੀਂ ਕਿਹਾ ਕਿ ਸਿੱਖ ਦਾ, ਇਹ ਨਹੀਂ ਕਿਹਾ ਕਿ ਨਾਸਤਿਕ ਦਾ, ਇਹ ਨਹੀਂ ਕਿਹਾ ਕਿ ਧਰਮੀ ਦਾ, ਹਰ ਕਿਸੇ ਦਾ, ਹਰੇਕ ਮਨੁੱਖ ਕਿਸੇ ਜਾਤ ਦਾ ਹੋਵੇ, ਕਿਸੇ ਮਜ਼ਹਬ ਦਾ ਹੋਵੇ, ਤੂੰ ਕਿਸੇ ਨੂੰ ਦੁਖੀ ਵੇਖੇ, ਦਰਦ ਤਬੀਬੀ ਆਮ, ਤੇਰੇ ਦਿਲ ਦੇ ਅੰਦਰ ਦਰਦ ਪੈਦਾ ਹੋਣਾ ਚਾਹੀਦਾ ਵੀ ਇਹ ਦੁਖੀ ਕਿਉਂ ਹੈ, ਇਹਨੂੰ ਸੁਖੀ ਹੋਣਾ ਚਾਹੀਦਾ। ਲੇਕਿਨ ਦੁਨਿਆਵੀ ਵਿਰਤੀ ਵਾਲਾ ਬੰਦਾ ਜਿਹੜਾ ਹੈ ਨਾ ਉਹ ਕਿਸੇ ਨੂੰ ਸੁਖੀ ਵੇਖ ਕੇ, ਕਿਸੇ 'ਤੇ ਰਹਿਮਤ ਵੇਖ ਕੇ, ਉਹ ਕਿਸੇ ਨੂੰ ਸੁਖੀ ਵੇਖ ਕੇ ਦੁਖੀ ਹੁੰਦਾ, ਈਰਖਾ ਕਰਦਾ, ਅਹਿਰਖ। ਜੇ ਸੰਥਿਆ ਨਾ ਕੀਤੀ ਹੋਵੇ ਤੇ ਫਿਰ ਇਹ ਪਾਠ ਕਰ ਦਿੰਦੇ ਨੇ ਅਹਿਰਖ, ਐਰਾ ਕਰੀਏ ਇਹਦੇ ਅਰਥ ਗਲਤ ਹੋ ਜਾਣਗੇ। ਇਹ
ਸੱਪ ਨੂੰ ਵੀ ਕਹਿੰਦੇ ਆ, ਐ ਅੱਗੇ ਨਿਸ ਅਵੇ ਦਿਨ ਨੂੰ ਵੀ ਕਹਿੰਦੇ ਆ। ਲੇਕਿਨ ਇਹਦਾ ਪਾਠ ਦਾ ਉਚਾਰਨ ਅਹ ਰੱਖ ਕਿ ਕਿਸੇ ਕੋਲੇ ਧਨ ਦੌਲਤ ਦੇਖਿਆ ਹੈ, ਕਿਸੇ ਨੂੰ ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਸੁਖ ਮੰਨਦਾ ਵੇਖਿਆ ਹੈ। ਅਹਿਰਖ ਵਾਦ ਨਾ ਕੀਜੇ ਰੇ ਮਨ, ਕਿਉਂਕਿ ਜਿਹੜਾ ਕੋਈ ਬੰਦਾ ਸੜਦਾ ਹੈ ਨਾ ਕਿਸੇ ਨੂੰ ਸੁਖੀ ਵੇਖ ਕੇ, ਉਹ ਬਾਹਰ ਨੀ ਕਿਸੇ ਨੂੰ ਕਹਿੰਦਾ ਹੈਗਾ ਵੀ ਮੈਂ ਸੜ ਰਿਹਾ, ਉਹਦਾ ਮਨ ਸੜਦਾ ਅੰਦਰੋਂ ਅੰਦਰ। ਭਗਤ ਜੀ ਨੇ ਰੇ ਮਨ ਹੇ ਮਨ ਨੂੰ ਕਿਸੇ ਨੂੰ ਵੇਖ ਕੇ, ਕਿਸੇ ਦੇ ਸੁਖ ਵੇਖ ਕੇ ਈਰਖਾ ਜਨਾ ਨਾ ਸਾੜ ਆਪਣਾ ਕਰ। ਹਾਂ ਤੂੰ ਸੁਖ ਲੈਣਾ ਚਾਹੁੰਦਾ ਹੈ, ਤੂੰ ਵੀ ਉਹਦੀ ਰਹਿਮਤ ਲੈਣਾ ਚਾਹੁੰਦਾ ਹੈ। ਸੁਕ੍ਰਿਤ ਕਰ ਲੀਜੈ ਰੇ ਮਨ, ਹੇ ਮਨ ਸੁਕ੍ਰਿਤ ਚੰਗਾ ਕਰਮ। ਹੁਣ ਕਿਹੜਾ ਚੰਗਾ ਕਰਮ? ਦਿਨ ਰਾਤ ਕਮਾਇਓੜੇ ਸੋ ਆਇਓ ਮਾਥੇ, ਇਹ ਕਿਸੇ ਦਾ ਕਸੂਰ ਨਹੀਂ ਹੈਗਾ। ਜੋ ਤੈਰਨਾ ਹੋਇਆ ਹੈ ਨਾ, ਉਹ ਤੂੰ ਆਪ ਦਿਨ ਰਾਤ ਕਮਾਇਆ ਹੋਇਆ, ਤੂੰ ਆਪ ਉਹਨੂੰ ਚੰਗਾ ਕਰਮ ਨਹੀਂ ਕੀਤੇ। ਜਿਸ ਪਾਸ ਲੋਕਾਂ ਜੜੋ ਸੋ ਵੇਖੀ ਸਾਥੇ, ਮਨੁੱਖ ਨੇ ਜਦੋਂ ਵੀ ਕੋਈ ਮਾੜਾ ਕਰਮ ਕਰਨਾ ਹੋਵੇ ਨਾ, ਉਹ ਜ਼ਾਹਰ ਨਹੀਂ ਕਰਦਾ, ਲੁੱਕ ਕੇ ਕਰਦਾ। ਹੁਣ ਬੰਦੇ ਤੂੰ ਲੁਕੋਲਿਆ, ਗੱਲ ਯਾਦ ਰੱਖੀ ਕਿ ਉਹ ਵਾਹਿਗੁਰੂ ਤੇਰੇ ਅੰਦਰ ਵਸਦਾ, ਕਿੱਥੇ ਲੁਕੋਏਗਾ? ਜਿਹੜਾ ਤੇਰਾ ਕੀਤਾ ਉਹ ਵੇਖ ਰਿਹਾ ਹੈ, ਫਿਰ ਤੈਨੂੰ ਉਹੋ ਜਿਹੀ ਉਹ ਕਰ ਦੇ ਰਿਹਾ, ਕਿਸੇ ਦਾ ਕੋਈ ਕਸੂਰ ਨਹੀਂ ਦੇ ਵਿੱਚ। ਦਿਨ ਰਾਤ ਕਮਾਇੜ ਸੋ ਆਇਓ ਮਾਥੇ, ਜਿਸ ਪਾਸ ਲੋਕਾਂ ਜੜੋ ਸੋ ਦੇਖੇ ਦੇਖ ਸਾਥੇ, ਸੰਗ ਦੇਖੇ ਕਰਨੇ ਹਾਰਾ ਕਾਏ ਪਾਪ ਕਮਾਈਏ। ਉਹ ਤੇਰੇ ਸੰਗ ਕਿਉਂ ਤੂੰ ਪਾਪ ਕਰਮ ਕਮਾਉਣ ਤੇ ਲੱਗਾ ਹੋਇਆ? ਇਸ ਵਾਸਤੇ ਸੁਕਿਰਤ ਕੀਜੈ, ਹੁਣ ਸੁਕਿਰਤ ਕੀ ਅਗਲੇ ਪਾਸੇ ਹੈ, ਨਾਮ ਲੀਜੈ, ਚੰਗਾ ਕਰਮ ਕੀ ਏ ਕਿ ਤੂੰ ਉਸ ਵਾਹਿਗੁਰੂ ਦਾ ਨਾਮ ਲੈਣਾ ਸੀ। ਕਿਉਂਕਿ ਜੋ ਕੁਛ ਵੀ ਤੈਨੂੰ ਇੱਥੇ ਮਿਲਦਾ ਹੈ ਨਾ, ਉਹ ਨਾਮ ਦੀ ਬਦੌਲਤ ਮਿਲਦਾ ਹੈ, ਵੀ ਤੂੰ ਕਿੰਨੀ ਕੁ ਨਾਮ ਦੀ ਕਮਾਈ ਕੀਤੀ। ਜਿੰਨੀ ਕੁ ਨਾਮ ਦੀ ਕਮਾਈ ਕੀਤੀ ਹੈ ਨਾ, ਉਨੀ ਕੁ ਧਨ ਦੌਲਤ, ਉਹੋ ਜਿਹਾ ਪਰਿਵਾਰ, ਉਹੋ ਜਿਹੀ ਤੇਰੀ ਬਿਰਤੀ ਹੋ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਫਰਮਾਇਆ ਕਿ ਤੇਰੇ ਕੋਲ ਅੱਜ ਜੋ ਕੁਛ ਵੀ ਹੈ, ਈ ਹਮਾ, ਫਾਰਸੀ ਚ ਹਮਾ ਕਹਿੰਦੇ ਤਮਾਮ ਨੂੰ, ਵੀ ਜੋ ਕੁਛ ਵੀ ਤੇਰੇ ਕੋਲ ਆਇਆ, ਧੀਆਂ ਪੁੱਤਰ ਨੇ, ਘਰ ਏ, ਧਨ ਦੌਲਤ ਤੇ, ਈ ਹਮਾ ਦੌਲਤ ਅੱਜ ਬੰਦਗੀ ਸੱਤ, ਜਿਹੜਾ ਉਸ ਜੀਵ ਕਾਲ ਹੋਣ ਵਾਲਾ ਵਾਹਿਗੁਰੂ, ਜਿੰਨੀ ਤੂੰ ਉਹਦੀ ਬੰਦਗੀ ਕੀਤੀ ਸੀ, ਤੈਨੂੰ ਉਹਨੇ ਓਨੀ ਕੁ ਧਨ ਦੌਲਤ, ਤੈਨੂੰ ਉਹੋ ਜਿਹੀ ਬਿਰਤੀ, ਤੈਨੂੰ ਸੰਸਾਰ ਵਿੱਚ ਉਹੋ ਜੀ ਔਲਾਦ ਘਰ ਤੋਂ ਦਿੱਤਾ, ਇਹ ਤੇਰੀ ਸੀ ਕਿ ਤੂੰ ਵੱਧ ਕਮਾਉਣਾ, ਘੱਟ ਕਮਾਉਣਾ ਤੇਰੀ ਮਦਦ। ਈ ਹਮਾ ਦੌਲਤ ਅੱਜ ਬੰਦਗੀ ਸੱਤ, ਅਗਲੀ ਪੰਕਤੀ ਚ ਕਹਿੰਦੇ ਵੀ ਜੇ ਹੁਣ ਤੈਨੂੰ ਉਹ ਬੰਦਗੀ ਸੱਤ ਜੋ ਤੈਨੂੰ ਮਿਲ ਗਿਆ, ਲੇਕਿਨ ਗੱਲ ਅਗਲੀ ਨੋਟ ਕਰ ਲਾ, ਹੁਣ ਤੇਰੇ ਮਨੁੱਖਾ ਜਨਮ ਤੇਰੇ ਕੋਲ, ਹੁਣ ਬੰਦਗੀ ਨਾ ਕੀਤੀ, ਜ਼ਿੰਦਗੀ ਜਿਹੜੀ ਹੁਣ ਆ ਜਿੰਦ ਤੇਰੀ ਜ਼ਿੰਦਗੀ ਭੋਗ ਰਿਹਾ, ਜ਼ਿੰਦਗੀ ਬੇਬੰਦਗੀ, ਹੁਣ ਜ਼ਿੰਦਗੀ ਤੇਰੀ ਬੰਦਗੀ ਤੋਂ ਬਗੈਰ ਗੁਜ਼ਰਗੀ,
ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਸਾਡਾ ਜਿਹੜਾ ਅੰਮ੍ਰਿਤ ਵੇਲਾ ਇਸੇ ਕਰਕੇ ਫਰਜ਼ ਜ਼ਰੂਰੀ ਕੀਤਾ ਹੋਇਆ ਹੈ ਕਿ ਹੋਵੇ ਸਿੱਖ ਤੇ ਅੰਮ੍ਰਿਤ ਵੇਲਾ ਨਹੀਂ ਛੱਡ ਸਕਦਾ। ਜ਼ਿੰਦਗੀ ਬੇਬੰਦਗੀ ਸ਼ਰਮਿੰਦਗੀ ਸੱਤ, ਹੁਣ ਤੇਰੀ ਜ਼ਿੰਦਗੀ ਬਿਨਾਂ ਬੰਦਗੀ ਤੋਂ ਬੀਤ ਗਈ ਤੇ ਕੱਲ ਸ਼ਰਮਿੰਦਗੀ ਨਾਲ ਤੇਰਾ ਮੂੰਹ ਨੀਵਾਂ ਭਰਨਾ। ਇਸ ਵਾਸਤੇ ਹੁਣ ਸੁਕਿਰਤ ਕੀਜੈ ਨਾਮ ਲੀਜੈ ਆਠ ਪਹਿਰ ਧਿਆਈ ਹੈ ਅੱਠੇ ਪਹਿਰ। ਹੁਣ ਜਿਹੜਾ ਅੰਮ੍ਰਿਤ ਵੇਲੇ ਸ਼ੁਰੂ ਕਰਦਾ ਨਾ ਉਹਦੀ ਆਸ ਹੋ ਸਕਦੀ ਹੈ ਕਿ ਉਸ ਲੈਣ ਚ ਲੱਗ ਗਿਆ ਹੈ ਤੇ ਇੱਕ ਦਿਨ ਉਹ ਅੱਠੇ ਪੈਰ ਲੱਗ ਜੇ ਤੇ ਉਹਦਾ ਅੱਠੇ ਪੈਰ ਲੱਗ ਜਾਏ। ਇਸ ਵਾਸਤੇ ਭਾਈ ਸਾਧ ਸੰਗਤ ਗੁਰੂ ਕੀ ਸੰਗਤ ਦੇ ਵਿੱਚ ਆ, ਮਿਟੇ ਦੋਖ ਕਮਾਤੇ, ਜਿਹੜੇ ਤੂੰ ਦੋਖ ਕਮਾਏ ਹੋਏ ਸੀ ਉਹ ਨਾਮ ਦੇ ਸਦਕਾ ਲੈ ਜਾਣਗੇ। ਸੁਕਿਰਤ ਕੀਜੇ ਨਾਮ ਲੀਜੇ ਨਰਕ ਮੂਲ ਨਾ ਜਾਈਏ, ਫਿਰ ਤਿੰਨ ਦੁੱਖਾਂ ਦੇ ਵਿੱਚ ਤੈਨੂੰ ਦੋਸ਼ ਦੀ ਅੱਗ ਚ ਪੈ ਕੇ ਈਰਖਾ ਦੀ ਅੱਗ ਚ ਪੈ ਕੇ ਸੜਨਾ ਨਹੀਂ ਪਵੇਗਾ। ਇਸ ਵਾਸਤੇ ਭਗਤ ਜੀ ਨੇ ਫਰਮਾਇਆ ਅਹਿਰਖਵਾਜ ਨਾ ਕੀਜੇ ਰੇ ਮਨ, ਸੋ ਕ੍ਰਿਤ ਕਰ ਕਰ ਲੀਜੈ ਰੇ ਮਨ, ਈਰਖਾ ਨਾ ਕਰ ਤੂੰ ਉਹ ਕੰਮ ਕਰ ਵੀ ਤੈਨੂੰ ਵੀ ਸਤਿਗੁਰ ਸਾਹਿਬ ਜੀ ਦੇ, ਤੂੰ ਵੇਖਦਾ ਹੈ ਕਾਹੂ ਦੀਨੇ ਪਾਠ ਪਟੰਬਰ, ਕਿਸੇ ਨੂੰ ਉਸ ਵਾਹਿਗੁਰੂ ਅਕਾਲ ਪੁਰਖ ਨੇ ਰੇਸ਼ਮੀ ਤੇ ਸੂਤੀ ਬੜੇ ਸੋਹਣੇ ਵਸਤਰ ਦਿੱਤੇ ਸੁੱਖ ਦਿੱਤੇ ਹੈ। ਕਾਹੂ ਪਲੰਘ ਨਿਵਾਰਾ, ਉਹਨੂੰ ਸੇਜਾਂ ਬਹੁਤ ਸੋਹਣੀਆਂ ਦਿੱਤੀਆਂ ਹੈ ਵੀ ਆ ਸੁਖ ਮਾਨ। ਕਾਹੂ ਗਰੀ ਗੋਦਰੀ ਨਾਹੀਂ, ਕਿਸੇ ਨੂੰ ਗਲੀ ਹੋਈ ਗੋਦੜੀ ਨਸੀਬ ਨਹੀਂ ਹੁੰਦੀ। ਕਾਹੂ ਖਾਨ ਪਰਾਰਾ, ਖਾਣ ਦਾ ਅਰਥ ਘਰ ਆਪਾਂ ਕਹਿੰਦੇ ਦੌਲਤ ਖਾਨੇ, ਉਸ ਜ਼ਮਾਨੇ ਚ ਨਵਾਰੀ ਪਲੰਘ ਹੁੰਦੇ ਸੀ ਸੁੱਖ ਦੇਣ ਹੁੰਦੇ ਤੇ ਗਰੀਬ ਜਿਹੜਾ ਹੁੰਦਾ ਸੀ ਪਰਾਲੀ ਲਿਆ ਕੇ ਪਰਾਲੀ ਉਹਦੇ ਕੋਲੇ ਤੇ ਮੇਰੇ ਅੱਗੇ ਜਿਹੜੀ ਖੁਸ਼ੀ ਮਾਤਾ ਵਾਲੇ ਸੀ ਕਹਿੰਦੇ ਸੀ ਰੱਬ ਨੇ ਹੀ ਕੀਤਾ। ਸਾਹਿਬ ਜੀ ਕਹਿੰਦੇ ਰੱਬ ਨੇ ਨਹੀਂ ਕੀਤਾ, ਤੇਰਾ ਦੋਸ਼ ਸੀਗਾ, ਉਹਨੇ ਇੱਕੋ ਨਜ਼ਰ ਨਾਲ ਸਭ ਨੂੰ ਦੇਖਦਾ। ਸਤਿਗੁਰ ਪੁਰਖ ਦਿਆਲ ਹੈ ਜਿਸ ਨੂੰ ਸਮਤ ਸਭ ਕੋਏ, ਜਿਹਨੂੰ ਸਾਰੇ ਸਮਤ ਬਰਾਬਰ ਨੇ ਉਹਨੂੰ ਕੋਈ ਵੱਧ ਘੱਟ ਨਹੀਂ ਹੈ। ਏਕ ਦ੍ਰਿਸ਼ਟ ਕਰ ਦੇਖਦਾ, ਉਹਨੇ ਇੱਕੋ ਜਿਹੀ ਨਜ਼ਰ ਨਾਲ ਵੇਖਿਆ। ਮਨ ਭਾਵਣੀ ਤੇ ਸਿੱਧ ਹੋਏ, ਤੇਰੇ ਮਨ ਦੀ ਭਾਵਨਾ ਕੀ ਹੋਈ, ਤੂੰ ਗੁਰੂ ਨੂੰ ਕੀ ਸਮਝ ਰਿਹਾ, ਤੇਰੀ ਸਮਝ ਹੈ। ਜੇ ਤੂੰ ਇਹ ਸਮਝ ਰਿਹਾ ਕਿ ਇਹ ਇਲਾਹੀ ਜੋਤ ਏ ਤੇ ਮੈਂ ਜੋਤ ਨਾਲ ਜੁੜਾਂ ਤੇ ਤੇਰੇ ਤੇ ਰਹਿਮਤ, ਤੇ ਜੇ ਤੂੰ ਆਖੇ ਨਹੀਂ ਭਾਈ ਇਹ ਤੇਰੇ ਕਰਮ ਨੇ, ਤੂੰ ਮਾੜੇ ਕੀਤੇ ਚੰਗੇ ਕੀਤੇ, ਤੂੰ ਦੋਸ਼ ਉਸ ਵਾਹਿਗੁਰੂ ਦੇ ਰਿਹਾ। ਭਗਤ ਰੋਚਨ ਜੀ ਨੇ ਫਰਮਾਇਆ ਨਾਰਾਇਣ ਨਿੰਦ ਸਕਾਏ ਭੁੱਲੀ ਗਵਾਰੀ, ਕਿਸੇ ਸੱਜਣ ਨੇ ਭਗਤ ਤਰਲੋਚਨ ਦੇ ਜੀਵਨ ਦੇ ਵਿੱਚ ਕਹਾਣੀ ਬਣਾਈ ਹੈ, ਲੇਕਿਨ ਅੱਜ ਉਹਦੀ ਕੀ ਸਿੱਖਿਆ। ਕਹਾਣੀ ਉਹਦੀ ਹੈ ਕਿ ਭਗਤ ਜੀ ਦੇ ਘਰ ਔਲਾਦ ਨਹੀਂ ਸੀ। ਹੁਣ ਜਿਸ ਅਵਸਥਾ ਚ ਭਗਤ ਜੀ ਪਹੁੰਚੇ ਆ ਨਾ, ਉੱਥੇ ਉਲਾਂਭਾ ਨਹੀਂ ਹੈ। ਮਾਫ ਕਰਿਓ, ਜਿਹੜੀ ਸਿੱਖੀ ਹੈ ਨਾ ਭਾਣਾ ਮੰਨਣ ਵਾਲੀ ਹੈ, ਤੇ ਜਿਹੜੇ ਅਵਸਥਾ ਭਗਤ ਜੀ ਨੂੰ ਅਕਾਲ ਪੁਰਖ ਨੇ ਅਲਾਹੀ ਬਾਣੀ ਬਖਸ਼ੀ ਹੈ,
ਉੱਥੇ ਉਲਾਂਭਾ ਹੈ ਹੀ ਨਹੀਂ, ਉੱਥੇ ਤੇ ਭਾਣਾ ਮੰਨਿਆ ਜਾਂਦਾ, ਸਖੀ ਤੇ ਭਾਣਾ ਮੰਨਿਆ ਜਾਂਦਾ। ਪਰ ਕਹੇ ਸੱਜਣ ਨੇ ਉਹਦੇ ਅਰਥਾਂ ਨੂੰ ਸਮਝਾਉਣ ਵਾਸਤੇ ਕਿ ਭਗਤ ਜੀ ਦੀ ਘਰਵਾਲੀ ਕਹਿਣ ਲੱਗੀ ਵੀ ਤੁਸੀਂ ਰੱਬ ਦੀ ਬੰਦਗੀ ਕਰਦੇ, ਉਹਨੇ ਇੱਕ ਪੁੱਤਰ ਨੂੰ ਦਿੱਤਾ,

ਕਰਮ ਤੂੰ ਕਮਾਏ ਹੋਏ ਆ ਤੇ ਦੋਸ਼ ਉਸ ਵਾਹਿਗੁਰੂ ਜਿੰਦੇ ਦੇਈ ਜਾਂਦੇ ਨੀ ਇਹ ਤੇਰੇ ਆਪਣੇ ਮਾੜੇ ਕਰਮ ਕੀਤੇ ਹੋਏ ਨੇ ਤੂੰ ਕਰਮ ਨਹੀਂ ਚੰਗੇ ਕੀਤੇ ਜਿਹੋ ਜਿਹੇ ਤੂੰ ਕਰਮ ਕੀਤੇ ਆ ਉਹੋ ਜਿਹੇ ਤੈਨੂੰ ਉਹਨੇ ਦਾਤਾ ਦੇ ਦਿੱਤੇ ਇਸ ਵਾਸਤੇ ਹੁਣ ਚੰਗੇ ਕਰਮ ਕਰ ਜਿਨ੍ਹਾਂ ਨੇ ਉਹਦੇ ਪਿਆਰ ਨਾਲ ਸੁਕਿਰਤ ਕੀਜੈ ਨਾਮ ਲੀਜੈ ਜਿਨ੍ਹਾਂ ਨੇ ਇਹ ਆਖਿਆ ਕਿ ਮੈਂ ਲਾਹਕ ਹੱਟ ਲਵਾਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰ ਲਵਾਂ ਉਹਦੀ ਹੁਣ ਬੰਦਗੀ ਸੀਗੀ ਉਹਦਾ ਪਰਮੇਸ਼ਰ ਨਾਲ ਪਿਆਰ ਸੀ ਉਹਨੂੰ ਉਹਨੇ ਧਨ ਦੌਲਤ ਵੀ ਖੁੱਲ੍ਹੀ ਦੇ ਦਿੱਤੀ ਉਹਨੂੰ ਧੀਆਂ ਪੁੱਤਰ ਵੀ ਲਾਇਕ ਦੇ ਦਿੱਤੇ ਪਵਿੱਤਰ ਨੂੰ ਆਈਆਂ ਉਹਨਾਂ ਦੇ ਘਰੇ ਹੁਣ ਜਿਹੜਾ ਉਸ ਵਾਹਿਗੁਰੂ ਵਾਲੇ ਪਾਸੇ ਧਿਆਨ ਨਹੀਂ ਗਿਆ ਜਿਹਨੇ ਆਪਣੀ ਜ਼ਿੰਦਗੀ ਸ਼ਰਾਬ ਕਬਾਬ ਦੇ ਵਿੱਚ ਨੰਘਾ ਦਿੱਤੀ ਚੁਗਲੀ ਨਿੰਦਿਆ ਦੇ ਵਿੱਚ ਨੰਘਾ ਦਿੱਤੀ ਹੈ ਫਿਰ ਸਾਹਿਬ ਜੀ ਕਹਿੰਦੇ ਉਹਨੂੰ ਪਾਉਣਾ ਵੀ ਕੀ ਸੀ ਕੁਛ ਨਹੀਂ ਸੀ ਪਾਉਣਾ ਖਾਲੀ ਸੀ ਉਹਨੂੰ ਫਿਰ ਗਲੀ ਗੋਦੜੀ ਨਸੀਬ ਹੋਈ ਹੈ ਕਿਉਂਕਿ ਜਦੋਂ ਕਮਾਉਣ ਦਾ ਵੇਲਾ ਸੀਗਾ ਸਤਿਗੁਰ ਦੇ ਘਰ ਇਸ ਫੱਟੀ ਤੇ ਅਣਗਿਣਤ ਗਿਣਤੀ ਨਹੀਂ ਕੀਤੀ ਜਾ ਸਕੀ ਕਿੰਨੇ ਫਲ ਪਰ ਇਸ ਫੱਟੀ ਨੂੰ ਫਲ ਜਿਹੜੇ ਲੈਣੇ ਆ ਪੂਰਵ ਲਿਖੇ ਪਾਵਣੇ ਸੱਚ ਨਾਮ ਦੇ ਰਾਸ ਅਸੀਂ ਪੂਰਵ ਦਾ ਅਰਥ ਹਰ ਥਾਂ ਤੇ ਇੱਕ ਨਹੀਂ ਕਰ ਸਕਦੇ ਹੈਗੇ ਕਹਿੰਦੇ ਨੇ ਜੀ ਇਹ ਲਿਖਿਆ ਹੋਇਆ ਸੀ ਕਰਮਾਂ ਚ ਨਹੀਂ ਇੱਥੇ ਪੂਰਵ ਦਾ ਕੀ ਮਤਲਬ ਕਿ ਉਹਨੇ ਇਹ ਸੰਸਾਰ ਸਾਜਣ ਤੋਂ ਪਹਿਲਾਂ ਲਿਖਿਆ ਸੀ ਦੁਨੀਆਂ ਦੇ ਵਿੱਚ ਦੇਸ਼ ਪਹਿਲਾਂ ਬਣਦਾ ਉਹਦਾ ਸੰਵਿਧਾਨ ਬਾਅਦ ਚ ਬਣਦਾ ਉਸ ਵਾਹਿਗੁਰੂ ਨਿਰੰਕਾਰ ਨੇ ਇਹ ਬ੍ਰਹਿਮ ਧਰਤੀ ਸਾਜੀ ਇਹਦਾ ਕਾਨੂੰਨ ਬਣਾਇਆ ਪਹਿਲਾਂ ਵੀ ਤੂੰ ਇਸ ਤਰੀਕੇ ਨਾਲ ਵਿਚਰ ਪੂਰਵ ਲਿਖੇ ਪਾਵਣੇ ਸੱਚ ਨਾਮ ਦੇ ਰਾਸ ਤੂੰ ਇਸ ਦੁਨੀਆਂ ਤੇ ਆ ਕੇ ਸੱਚੇ ਨਾਮ ਦੀ ਰਾਸ ਜਿਹੜੀ ਨਾਮ ਦੀ ਪੂੰਜੀ ਏ ਉਹਦੀ ਹੱਟੀ ਏ ਉਹ ਦੇ ਨਹੀਂ ਰਿਹਾ ਫਿਰ ਤੈਨੂੰ ਉੱਥੋਂ ਮਿਲੇ ਕੀ ਫਿਰ ਦੋਸ਼ ਉਸ ਵਾਹਿਗੁਰੂ ਦੇ ਰਿਹਾ ਹੈ ਕਿ ਨਹੀਂ ਜੀ ਆਓ ਵੇਖੋ ਉਹਨੂੰ ਕਿੰਨਾ ਕੁਛ ਦਿੱਤਾ ਹੈ ਮੈਨੂੰ ਕੁਛ ਦਿੱਤਾ ਹੀ ਨਹੀਂ ਹੈਗਾ ਸਾਹਿਬ ਜੀ ਕਹਿੰਦੇ ਨਹੀਂ ਕਿਸੇ ਨੂੰ ਦੇਖ ਕੇ ਈਰਖਾ ਨਾ ਕਰ ਅਹਿਰਖ ਵਾਜ ਨਾ ਕੀਜੇ ਰੇ ਮਨ ਸੁਕ੍ਰਿਤ ਕਰ ਕਰ ਲੀਜੇ ਰੇ ਮਨ ਤੂੰ ਵੀ ਉਹ ਕਰਮ ਕਰ ਬੰਦਗੀ ਵਾਲਾ ਉਹਦਾ ਨਾਮ ਲੈ ਜੇ ਤੂੰ ਵੀ ਲੈ ਲਾ ਕੁਮਾਰੇ ਏਕ ਜੋ ਮਾਟੀ ਗੂੰਦੀ ਉਹ ਵਾਹਿਗੁਰੂ ਅਕਾਲ ਪੁਰਖ ਘੁਮਿਆਰੇ ਨੇ ਕਿੰਨੇ ਭਾਂਡੇ ਘੜੇ ਕੋਈ ਕਿਹੋ ਜਿਹਾ ਕੋਈ ਕਿਹੋ ਜਿਹਾ ਘੁਮਾਰੇ ਏਕ ਜੋ ਮਾਟੀ ਗੂੰਦੀ ਬਹੁ ਵਿਦਵਾਨੀ ਲਾਈ ਬੜੀ ਤਰੀਕਿਆਂ ਦੇ ਨਾਲ ਉਸ ਵਾਹਿਗੁਰ ਨੇ ਇਸ ਭਾਂਡਿਆਂ ਨੂੰ ਬਣਾਉਣਾ ਕੀਤਾ ਕਈ ਭਾਂਡਿਆਂ ਤੋਂ ਨੇ ਕਾਹੂ ਮੈਂ ਮੋਤੀ ਮੁਕਤਾ ਹਲ ਕਿਸੇ ਭਾਂਡਿਆਂ ਦੇ ਉੱਤੇ ਮੋਤੀ ਹੀਰੇ ਜਵਾਹਰ ਲਾਲ ਪੰਨੇ ਜੜ ਦਿੱਤੇ ਕਾਹੂ ਵਿਆਦ ਲਗਾਈ ਤੇ ਕਈਆਂ ਨੂੰ ਆਦੀ ਵਿਆਦੀ ਉਪਾਧੀ ਰੋਗ ਲੱਗ ਗਏ ਹੁਣ ਆਦੀ ਵਿਆਦੀ ਰੋਗ ਕਦੋਂ ਲੱਗੇ ਆ ਜਦੋਂ ਪਰਮੇਸ਼ਰ ਨੂੰ ਭੁੱਲ ਗਿਆ ਨਾਮ ਲਿਆ ਹੀ ਨਹੀਂ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ ਤੇ ਜਿਹਨੂੰ ਉਹ ਵਾਹਿਗੁਰੂ ਯਾਦ ਏ ਉਹਨੂੰ ਜਿਸ ਨੂੰ ਉਹ ਵਾਹਿਗੁਰੂ ਯਾਦ ਏ ਉੱਥੇ ਉਹਨੇ ਆਤਮਕ ਖੇੜੇ ਦਾ ਸੁੱਖ ਜਿਹੜਾ ਨਾ ਉਹ ਬਖਸ਼

ਧਨ ਦੌਲਤ ਧੱਦੇ ਦੇ ਨੰਨੇ ਥੱਲੇ ਔਂਕੜੇ। ਇੱਕ ਤਾਂ ਗੁਰਬਾਣੀ ਵਿਆਕਰਨ ਗੁਰਬਾਣੀ ਦਾ ਨਿਯਮ ਹੈ ਕਿ ਉਹ ਸ਼ਬਦ ਦਾ ਜੋ ਧੱਦੇ ਦੇ ਨਾਲ ਨੰਨੇ ਔਂਕੜ ਹੋਵੇ ਨਾ, ਜੇ ਤੇ ਉੱਥੇ ਹੋਵੇ ਨਾਮ ਧਨ ਦੀ ਗੱਲ, ਫਿਰ ਧਨ ਦਾ ਅਰਥ ਹੁੰਦਾ ਨਾਮ। ਜੋ ਦੁਨਿਆਵੀ ਗੱਲ ਹੋਵੇ ਉਦੋਂ ਹੁੰਦਾ ਹੈ ਦੁਨਿਆਵੀ ਧਨ। ਸੂ ਬੰਦੇ ਨੇ ਦੁਨੀਆਂ ਦਾ ਧਨ ਇਕੱਠਾ ਕੀਤਾ, ਨਾਮ ਧਨ ਇਕੱਠਾ ਕੀਤਾ, ਫਿਰ ਉਹਨੇ ਧਨ ਸੇਵਾ ਕਰਕੇ ਸਫਲ ਵੀ ਨਹੀਂ ਕੀਤਾ। ਸਿੱਖ ਨੂੰ ਹੁਕਮ ਸੀ ਦਸਵੰਧ ਕੱਢਣ ਦਾ, ਤਨ ਦਾ ਮਨ ਦਾ ਤੇ ਧਨ ਦਾ, ਧਨ ਦਾ। ਹੁਣ ਤਨ ਦਾ ਤੇ ਮਨ ਦਾ ਦਸਵੰਧ ਜਿਹੜਾ ਸੀ ਨਾ, ਉਹ ਸੀ ਅੰਮ੍ਰਿਤ ਵੇਲਾ। 24 ਘੰਟਿਆਂ ਦੇ ਵਿੱਚੋਂ 2.5 ਘੰਟੇ ਜਿਹੜਾ ਹੈ ਨਾ ਉਹ ਦਸਵੰਧ ਬਣਦਾ ਹੈ। ਤੇ ਸਤਿਗੁਰ ਸਾਹਿਬ ਜੀ ਨੇ ਇਸੇ ਕਰਕੇ ਆਖਿਆ ਹੈ ਕਿ ਜਿਹੜਾ ਤੇਰਾ ਪਿਛਲਾ ਪੈਰ ਹੈ ਨਾ ਉਹ ਅੰਮ੍ਰਿਤ ਵੇਲਾ ਹੈ। ਇਹ ਠੀਕ ਕਿ ਅਸੀਂ ਤੁਰਦਿਆਂ ਫਿਰਦਿਆਂ ਨਾ ਲੈਣਾ ਹੈ, ਪਰ ਇੱਕ ਗੱਲ ਯਾਦ ਰੱਖੀ ਕਿ ਤਨ ਦਾ ਦਸਵੰਧ ਦੇਖ ਕੇ ਤੈਨੂੰ ਅੰਮ੍ਰਿਤ ਵੇਲੇ ਲਿਵ ਜੋੜ ਕੇ ਬੈਠਣਾ ਪੈਣਾ। ਇਹ ਤਨ ਦਾ ਦਸਵੰਧ ਤੇ ਮਨ, ਫਿਰ ਜਿਹੜੀ ਕਮਾਈ ਕੀਤੀ ਹੈ ਉਹ ਸਫਲੀ ਕਰਨ ਵਾਸਤੇ ਤੂੰ ਧਨ ਦਾ ਦਸਵੰਧ ਵੀ ਉਸ ਵਾਹਿਗੁਰੂ ਅਕਾਲ ਪੁਰਖ ਨੂੰ ਦੇਣਾ। ਲੇਕਿਨ ਅਸੀਂ ਇਹ ਤੋਂ ਮੁਨਕਰ ਹੋ ਗਏ। 10 ਵਸਤੂ ਲੈ ਪਾਛੈ ਪਾਵੈ, 1 ਵਸਤ ਕਾਰਨ ਬੇ ਖੋਟ ਗਵਾਵੈ। ਉਸ ਵਾਹਿਗੁਰੂ ਨੇ ਸਾਨੂੰ 10 ਵਸਤੂਆਂ ਦਿੱਤੀਆਂ ਵੀ 1 ਮੈਨੂੰ ਮੋੜ ਦੇ, ਅਨੌ ਤੂੰ ਰੱਖ ਲੈ। ਲੇਕਿਨ ਅਸੀਂ ਉਹ 1 ਵਸਤੂ ਦੇਣ ਤੂੰ 9 ਰੱਖ ਕੇ ਤੇ 1 ਤੂੰ ਵੀ ਬੇਈਮਾਨ ਹੋ ਗਏ। ਅਸੀਂ ਕਹਿੰਦੇ ਨਹੀਂ ਇਹ ਤਾਂ ਮੇਰਾ ਹੈ। ਸਾਹਿਬ ਜੀ ਕਹਿੰਦੇ ਫਿਰ ਤੂੰ ਮੁਗਦ ਕਹੇ ਧਨ ਮੇਰਾ, 3 ਵਾਰੀ ਮੂਰਖ ਆਖੋ ਤੇ 1 ਵਾਰੀ ਮੁਗਧ ਬਣਦਾ ਹੈ। ਉਹ ਮੂਰਖਾਂ ਦਾ ਮੂਰਖ, ਮੂਰਖਾਂ ਦਾ ਮੂਰਖ ਜਿਹਨੇ ਕਿਹਾ ਕਿ ਧਨ ਮੇਰਾ ਹੈ, ਨੀ ਤੇਰਾ ਨਾ ਧਨ ਹੈ ਨਾ ਤੇਰਾ ਮਨ ਹੈ ਨਾ ਤੇਰਾ ਧਨ ਹੈ, ਤੈਨੂੰ ਉਹਨੇ ਦਿੱਤਾ ਹੈ। ਉਹਨੇ ਕਿਹਾ ਵੀ 9 ਹਿੱਸੇ ਤੂੰ ਵਰਤਣਾ, 9 ਹਿੱਸੇ ਇਸ ਸਰੀਰ ਦੇ ਜਾਂ ਤਨ ਦੇ ਨਾਲ ਤੂੰ ਆਪਣਾ ਆਪਣੇ ਵਾਸਤੇ ਕਰਮ ਕਰ, 9 ਹਿੱਸੇ ਮਨ ਤੂੰ ਆਪਣੇ ਵਾਸਤੇ ਵਰਤਲਾ, 9 ਹਿੱਸੇ ਆਪਣੀ ਕੀਤੀ ਹੋਈ ਕਮਾਈ ਦਾ ਧਨ ਆਪਣੇ ਵਾਸਤੇ ਵਰਤਲਾ, ਲੇਕਿਨ 10ਵਾਂ ਹਿੱਸਾ ਮੈਨੂੰ ਵਾਪਸ। ਲੇਕਿਨ ਅਸੀਂ ਬੇਈਮਾਨ ਹੋ ਕੇ ਇੱਥੇ ਆ ਗਏ। ਸਾਹਿਬ ਜੀ ਕਹਿੰਦੇ ਫਿਰ ਹੁਣ ਤੂੰ ਭੁੱਲ ਗਿਆ। ਜਮ ਕਾ ਡੰਡ ਮੂੰਡ ਮਹਿ ਲਾਗੈ, ਖਿਨ ਮੈਂ ਕਰੇ ਨਵੇਰਾ। ਜਦੋਂ ਤੇਰੇ ਸਵਾਸ ਪੂਰੇ ਹੋਏ ਫਿਰ ਜਮ ਤੂੰ ਤਾਉਣੇ ਤੇਰੇ ਕੋਲ, ਉਹ ਫਿਰ ਜਦੋਂ ਆ ਕੇ ਜਿੰਦ ਕੱਢਦੇ ਹੈ ਨਾ, ਜਿੰਦ ਨਮਾਣੀ ਕੱਢੀਐ ਹੱਡਾਂ ਕੋ ਕੜਕਾਏ। ਕਬੀਰ ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ। ਉਪਰ ਤੈਨੂੰ ਸਹਿਣਾ ਬੜਾ ਔਖਾ ਹੋਊਗਾ, ਫਿਰ ਸੁਆਏ ਆਏ ਆਏ ਕਰਨ ਤੂੰ ਕੋਈ ਕੁਛ ਨਹੀਂ ਹੋਵੇਗਾ, ਪਛਤਾਵਾ ਹੋਵੇਗਾ। ਇੱਕ ਖਿਣ ਦੇ ਵਿੱਚ ਤੇਰੇ ਪ੍ਰਾਣ ਖਿੱਚ ਲੈਣੇ ਵੀ ਆ ਜਾ, ਹੁਣ ਤੇਰਾ ਸਮਾਂ ਜਿਹੜਾ ਹੈ ਨਾ ਉਹ ਪੂਰਾ ਹੋ ਗਿਆ, ਫਿਰ ਤੇਰਾ ਰਸਤਾ ਵੀ ਜਿਹੜਾ ਹੈ ਉਹ ਦੁੱਖਾਂ ਭਰਿਆ। ਜਮ ਮਾਰਗ ਪੰਥ ਨਾ ਸੂਜੀ, ਫਿਰ ਉਹ ਜਮ ਦੂਤਾਂ ਦੇ ਰਸਤੇ ਦੇ ਉੱਤੇ ਉਹ ਰਸਤੇ ਤੂੰ ਦਿਸਿਆ ਕੁਛ ਨਹੀਂ। ਉੱਜੜ ਅੰਧ ਗਵਾਰੋ ਵਾ,
ਜਿਵੇਂ ਉਜਾੜ ਭਿਆਨਕ ਹੁੰਦੀ ਏ, ਅੰਧ ਜਿਵੇਂ ਅੱਖਾਂ ਤੋਂ ਦਿਸੇ ਨਾ, ਫਿਰ ਪਤਾ ਨਹੀਂ ਕਿਹੜੇ ਟੋਏ ਟਿੱਬੇ ਚ ਡਿੱਗਣਾ। ਗੁਬਾਰੋ ਵਾ ਅੱਗੇ ਵਾ ਲੱਗਾ ਹੈ, ਇੰਨਾ ਤਕੜਾ ਹਨੇਰਾ ਕਿ ਤੂੰ ਉਹਨੂੰ ਕੱਟ ਕੇ ਚਾਨਣ ਜਿਹੜਾ ਹੈ ਨਹੀਂ ਕਰ ਸਕੇਗਾ। ਜੇ ਤੂੰ ਹੁਣ ਪ੍ਰਕਾਸ਼ ਕਰਨ ਵਾਲਾ ਨਾਮ ਜਿਹੜਾ ਹੈ ਉਹ ਨਹੀਂ ਲਿਆ, ਤੂੰ ਈਰਖਾ ਚ ਪਿਆ। ਜੋ ਤੂੰ ਨਾਮ ਲੈਂਦਾ ਤੈਨੂੰ ਪ੍ਰਕਾਸ਼ ਹੁੰਦਾ, ਤੈਨੂੰ ਸਾਫ਼ ਰਸਤੇ ਹੁੰਦਾ। ਕਹਿੰਦੇ ਫਿਰ ਉਸ ਜਮਦੂਤ ਨੇ ਨਵੇੜਾ ਕਰ ਦੇਣਾ। ਹਾਰ ਜਨ ਊਤਮ ਭਗਤ ਸਦਾਵੈ, ਆਗਿਆ ਮਨ ਸੁਖ ਪਾਈ। ਹਰ ਜਨ ਉਸ ਵਾਹਿਗੁਰੂ ਦਾ ਪਿਆਰਾ, ਜਨ ਕੌਣ ਹੈ ਜਿਹਨੂੰ ਉਹ ਵਾਹਿਗੁਰੂ ਯਾਦ ਆਇਆ, ਉੱਤਮ ਅਵਸਥਾ ਜਿਹਨੂੰ ਵਾਹਿਗੁਰੂ ਯਾਦ ਆਇਆ ਉਹਦੀ, ਉਹ ਭਗਤ ਹੈ, ਉਹ ਬੰਦਗੀ ਕਰ ਰਿਹਾ ਹੈ, ਭਗਤੀ ਕਰ ਰਿਹਾ ਉਸ ਵਾਹਿਗੁਰੂ ਅਕਾਲ ਪੁਰਖ ਦੀ, ਉਹਨੂੰ ਫਿਰ ਭਗਤ ਆਖਿਆ। ਆਗਿਆ ਹੁਕਮ, ਉਹਨੇ ਉਹਦਾ ਹੁਕਮ ਮੰਨਿਆ। ਜਦੋਂ ਹੁਕਮ ਮੰਨਿਆ ਤੇ ਉਹਨੂੰ ਆਤਮ ਖੇੜਾ ਸੁੱਖ ਮਿਲਿਆ। ਜਿਹਨੇ ਉਸ ਵਾਹਿਗੁਰੂ ਦਾ ਹੁਕਮ ਮੰਨਿਆ, ਉਸ ਵਾਹਿਗੁਰੂ ਨੂੰ ਆਪਣੇ ਅਰਗਾ ਕਰ ਲਿਆ। ਸੋ ਸਾਹਿਬ, ਸਾਹਿਬ ਮਾਲਕ, ਸਾਹਿਬ ਦੇ ਬੱਬੇ ਨੂੰ ਔਂਕੜ ਲੱਗਾ ਹੋਇਆ। ਇੱਕ ਵਚਨ ਹੋ ਗਿਆ ਔਂਕੜ, ਇੱਕ ਇੱਕ ਕੌਣ ਹੈ? ਪਰਮੇਸ਼ਰ ਵਾਹਿਗੁਰੂ। ਸੋ ਸਾਹਿਬ ਉਹ ਵਾਹਿਗੁਰੂ, ਸੋ ਸੇਵਕ ਤੇਹਾ, ਸੇਵਕ ਦੇ ਕੱਕੇ ਨੂੰ ਫਿਰ ਔਂਕੜ ਲੱਗਾ ਹੋਇਆ ਵੀ ਉਹ ਸੇਵਕ ਜਿਸਨੇ ਭਾਣਾ ਮੰਨ ਲਿਆ, ਜਿਹਨੇ ਉਹਦੀ ਆਗਿਆ ਮੰਨੀ, ਉਹਦੇ ਅਰਗ ਹੈਗਾ। ਆਪਣੇ ਭਾਣੇ ਕਹੋ ਕਿਨ ਸੁਖ ਪਾਇਆ, ਆਪਣਾ ਹੁਕਮ ਮਨ ਦੀ ਮਰਜ਼ੀ। ਕਿਨ ਦੇ ਨੰਨੇ ਨੂੰ ਸਿਹਾਰੀ ਲੱਗੀ ਹੋਈ ਏ, ਇੱਕ ਵਚਨ ਹੋ ਗਿਆ ਵੀ ਇਹੋ ਜਿਹਾ ਇੱਕ ਵੀ ਨਹੀਂ ਹੈਗਾ ਕਿ ਜਿਹਨੇ ਉਹਦਾ ਹੁਕਮ ਨਹੀਂ ਮੰਨਿਆ, ਉਹ ਭਾਣੇ ਵਿੱਚ ਨਹੀਂ ਆਇਆ ਤੇ ਉਹਨੇ ਸੁੱਖ ਪਾਇਆ ਹੋਵੇ। ਇੱਕ ਵੀ ਨਹੀਂ ਕੱਢਿਆ ਜਾ ਸਕਦਾ ਕੁੱਲ ਦੁਨੀਆਂ ਵਿੱਚੋਂ, ਇੱਕ ਨਹੀਂ ਕੱਢ ਸਕਦਾ ਜਿਹਨੇ ਉਸ ਵਾਹਿਗੁਰੂ ਦਾ ਹੁਕਮ ਨਹੀਂ ਮੰਨਿਆ ਹੈਗਾ। ਅੰਧਾ ਅੰਧ ਕਮਾਈ, ਉਹ ਅੰਨਿਆਂ ਵਾਲੇ ਕਰਮ ਕੀਤੇ। ਸਿੱਖੀ ਸਤਿਕਾਰ ਕਰਦੀ ਹੈ ਇਸ ਵਾਸਤੇ, ਉਸ ਵਾਹਿਗੁਰੂ ਦੇ ਭਾਣੇ ਵਿੱਚ ਜਿਹਨਾਂ ਕੋਲ ਅੱਖਾਂ ਨਹੀਂ ਹੈਗੀ ਨਾ, ਸਿੱਖ ਉਹਨੂੰ ਅੰਧਾ ਨਹੀਂ ਕਹਿੰਦਾ, ਸਿੱਖ ਉਹਨੂੰ ਸੂਰਮਾ ਸਿੰਘ ਕਹਿੰਦੇ। ਇੱਥੇ ਤਾਂ ਕਿ ਸਮਝਾਉਣ ਵਾਸਤੇ ਕਿ ਜਿਵੇਂ ਸੂਰਮੇ ਸਿੰਘ ਨੂੰ ਕੋਈ ਫੜ ਕੇ ਤੇ ਲੈ ਜਾਵੇ ਉਹ ਆਪਣੇ ਆਪ ਨਹੀਂ ਜਾ ਸਕਦਾ ਜਿਹਦੇ ਕੋਲ ਅੱਖਾਂ ਦੀ ਦਾਤ ਨਹੀਂ ਹੈ। ਪਰ ਜੇ ਉਹ ਸੂਰਮਾ ਸਿੰਘ ਜਿਹਦੇ ਕੋਲ ਅੱਖਾਂ ਨਹੀਂ ਹੈਗੀਆਂ ਉਹ ਪਰਮੇਸ਼ਰ ਦੇ ਭਾਣੇ ਚ ਆ ਜਾਵੇ ਤੇ ਸਤਿਗੁਰ ਉਹਦੇ ਮਨ ਚ ਪ੍ਰਕਾਸ਼ ਬਖਸ਼ਦੇ ਆ, ਉਹ ਉਹਦੀਆਂ ਗੱਲਾਂ ਕਰਨ ਲੱਗ ਪੈਂਦਾ, ਉਹਦੇ ਨਾਮ ਦੇ ਲੜ ਲੱਗ ਜਾਂਦਾ ਹੈ ਤੇ ਸਾਹਿਬ ਦੀ ਕਿਰਪਾ ਕਰ ਦਿੰਦੇ ਨੇ ਵੀ ਉਹ ਵੀ ਪ੍ਰਵਾਨ ਚੜ ਜਾਂਦਾ। ਸਵਾਸਤੇ ਸਾਹਿਬ ਜੀ ਕਹਿੰਦੇ ਆਗਿਆ ਮਨ ਸੁਖ ਪਾਈ, ਜਿਸ ਉਹਦਾ ਮਨ ਜੋਤ ਸੁਭਾਵ ਹੈ, ਸੱਤ ਕਰ ਮਨ ਹੈ ਜੋ ਉਸ ਵਾਹਿਗੁਰੂ ਨੂੰ ਪਾਉਂਦਾ, ਸੱਤ ਦੇ ਤੱਤੇ ਨੂੰ ਸਦੀਵ ਕਾਲ ਹੋਣ ਵਾਲਾ ਕਿ ਜਿਹੜਾ ਸਦੀਵ ਕਾਲ ਹੋਣ ਵਾਲੀ ਚੀਜ਼ ਹੈ, ਭਾਣਾ ਉਹਦਾ ਸਦਾ ਲਾਗੂ ਰਹਿਣਾ ਹੈ, ਉਹਨੂੰ ਸੱਤ ਕਰਕੇ ਮੰਨੇ। ਭਾਣਾ ਮਨ ਵਸਾਈ,
ਉਹਦੇ ਹੁਕਮ ਨੂੰ ਆਪਣੇ ਮਨ ਚ ਵਸਾ ਲਾ ਕਿ ਮੈਂ ਉਹਦੇ ਹੁਕਮ ਤੋਂ ਬਾਹਰ ਨਹੀਂ ਹੋਣਾ। ਅਸੀਂ ਕਈ ਵਾਰੀ ਐਂ ਕਹਿੰਦੇ ਨੂੰ ਸਭ ਕੁਛ ਰੱਬ ਕਰ ਰਿਹਾ, ਵੇਖੋ ਉਹਦੇ ਹੁਕਮ ਚ ਹੀ ਹੈ ਤਾਂ ਉਹਦੇ ਹੁਕਮ ਚ ਹੀ ਹੈ, ਪਰ ਉਹਦੇ ਹੁਕਮ ਚ ਕੀ ਹੈ? ਉਹਦੇ ਹੁਕਮ ਚ ਤੇਰਾ ਜਨਮ ਹੋਇਆ, ਉਹਦੇ ਹੁਕਮ ਚ ਤੈਨੂੰ ਸਵਾਸ ਬਖਸ਼ੀ, ਉਹ ਸਵਾਸ ਉਹਦੇ ਹੁਕਮ ਚ ਨੇ, ਉਹ ਵੱਧ ਘੱਟ ਨਹੀਂ ਹੋਣਾ। ਪਰ ਉਸ ਵਾਹਿਗੁਰੂ ਅਕਾਲ ਪੁਰਖ ਨੇ ਜਿਹੜਾ ਵਿੱਚ ਹੈ ਉਹ ਤੈਨੂੰ ਇਲਾਹੀ ਬਾਣੀ ਚ ਹੁਕਮ ਸੁਣਾਏ ਆ ਕਿ ਆਹ ਮੇਰੇ ਹੁਕਮ ਨੇ। ਕੀ ਤੂੰ ਉਹਨਾਂ ਹੁਕਮਾਂ ਚ ਚੱਲਦਾ? ਇਹ ਤੈਨੂੰ ਖੁੱਲਾ ਛੱਡਿਆ ਵੀ ਹੁਕਮ ਮੇਰੇ ਆ ਨੇ, ਹੁਣ ਤੂੰ ਆਪਣੇ ਮਨ ਦੇ ਹੁਕਮ ਕਰਦਾ ਕਿ ਉਸ ਵਾਹਿਗੁਰੂ ਦੇ ਹੁਕਮ ਮੰਨਦਾ? ਜਿਹਨੇ ਉਸ ਵਾਹਿਗੁਰੂ ਅਕਾਲ ਪੁਰਖ ਦੇ ਹੁਕਮ ਮੰਨੇ ਆ, ਉਸਨੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਵਰਗਾ ਹੋ ਗਿਆ ਤੇ ਉਸ ਨੂੰ ਵਾਹਿਗੁਰੂ ਅਕਾਲ ਪੁਰਖ ਨੇ ਪ੍ਰਵਾਨ ਕਰ ਲਿਆ। ਕਹੇ ਕਬੀਰ ਸੁਣੋ ਰੇ ਸੰਤੋ ਮੇਰੀ ਮੇਰੀ ਝੂਠੀ। ਕਬੀਰ ਸਾਹਿਬ ਨੇ ਸਤਿਕਾਰ ਨਾਲ ਆਵਾਜ਼ ਮਾਰੀ, ਸੰਤ ਸ਼ਬਦ ਸੱਸੇ ਨੂੰ ਟਿੱਪੀ ਤੇ ਜੇ ਤੱਤੇ ਨੂੰ ਔਂਕੜ ਹੋਵੇ ਫਿਰ ਇੱਕ ਵਚਨ ਬਣਦਾ, ਲੇਕਿਨ ਜੇ ਹਾਹਾ ਲੱਗ ਕੇ ਤੇ ਹਾਹੇ ਨੂੰ ਔਂਕੜ ਹੋਵੇ ਫਿਰ ਉਹ ਬਹੁ ਵਚਨ ਹੁੰਦਾ। ਉਸ ਵਾਹਿਗੁਰੂ ਦਾ ਘਰ, ਗੁਰੂ ਨਾਨਕ ਦਾ ਘਰ ਜਿਹੜੀ ਆਵਾਜ਼ ਮਾਰਦਾ ਨਾ, ਉਹ ਕਿਸੇ ਨੂੰ ਪਿਆਰ ਨਾ ਕਰਦਾ। ਆ ਉਹ ਸੰਤ ਪਿਆਰ ਹੋ ਤੇ ਸਤਿਗੁਰ ਸਾਹਿਬ ਜੀ ਦੇ ਉਸ ਸੁਭਾਅ ਦੇ ਵਿੱਚ ਕਬੀਰ ਸਾਹਿਬ ਨੇ ਆਖਿਆ, ਗੁਰੂ ਦੁਨੀਆਂ ਦੇ ਲੋਕੋ ਮੈਂ ਤੁਹਾਨੂੰ ਸੰਤੋ ਕਹਿ ਕੇ ਆਵਾਜ਼ ਮਾਰ, ਮੇਰੀ ਗੱਲ ਸੁਣੋ, ਮੇਰੀ ਮੇਰੀ ਝੂਠੀ ਜਿਹੜੀ ਤੁਸੀਂ ਆਹ ਕਹਿੰਦੇ ਕਿ ਆਹ ਵੀ ਮੇਰਾ ਆਹ ਵੀ ਮੇਰਾ ਹੈ, ਇਹ ਝੂਠਾ ਹੈ, ਤੇਰਾ ਨਹੀਂ ਹੈਗਾ, ਇਹ ਤੈਨੂੰ ਕੁਛ ਟਾਈਮ ਮਿਲਿਆ ਹੈ। ਉਸ ਵਾਹਿਗੁਰੂ ਨੇ ਅਕਾਲ ਪੁਰਖ ਨੇ ਤੈਨੂੰ ਇਹ ਦਾਤ ਬਖਸ਼ੀ ਹੈ, ਇਹ ਉਹਦੀ ਹੈ, ਔਰ ਜਿਹੜੀ ਬਖਸ਼ੀ ਹੈ ਉਹਨੇ ਗਿਣ ਕੇ ਬਖਸ਼ੀ ਕਿ ਤੇਰੇ ਇੰਨੇ ਸਵਾਸ ਨੇ, ਜਿੱਦਣ ਇਹ ਪੂਰੇ ਹੋ ਗਏ ਉਹਨੇ ਜੋਤ ਖਿੱਚ ਲੈਣੀ ਆਪਣੀ, ਉਹਨਾਂ ਜਿੰਦ ਕੱਢ ਕੇ ਲੈ ਜਾਣੀ। ਕਿਵੇਂ? ਚਿਰਗਟ ਫਾਲ ਚਿਟਾਰਾ ਲੈ ਗਏ, ਜੇ ਪਿੰਜਰ ਨੂੰ ਤੋੜ ਕੇ ਉਹ ਚੋਂ ਕਿਸੇ ਜਾਨਵਰ ਨੂੰ ਕੱਢ ਕੇ ਲੈ ਗਏ। ਤਰੀ ਤਾਗਰੀ ਛੁੱਟੀ, ਸੱਜਣਾ ਜਿਹੜੀਆਂ ਤੇਰੀਆਂ ਰੰਗ ਲਈਆਂ ਸੀ ਉਹ ਵਿੱਚ ਹੀ ਰਹਿ ਗਈਆਂ, ਭੁੱਲ ਗਈਆਂ। ਕਿਉਂ? ਕਿ ਤੂੰ ਉਸ ਵਾਹਿਗੁਰੂ ਅਕਾਲ ਪੁਰਖ ਨੂੰ ਯਾਦ ਨਹੀਂ ਕੀਤਾ। ਕੀ ਕੀਤਾ? ਅਹਿਰਖ, ਤੂੰ ਅਹਿਰਖ ਈਰਖਾ ਹੀ ਕਰੀ ਗਿਆ। ਵਾਜ ਨਾ ਕੀਜੇ ਰੇ ਮਨ, ਇਹ ਤੂੰ ਬਚਣ ਵਾਸਤੇ ਈਰਖਾ ਕਰ ਰਿਹਾ, ਉਹ ਨਾ ਕਰ। ਸੁਕਿਰ ਕਰ ਕਰ ਲੀਜੇ ਰੇ ਮਨ, ਉਹ ਸ੍ਰੇਸ਼ਟ ਕਰਮ ਜਿਹੜਾ ਉਹਦੇ ਨਾਮ ਵਾਲਾ ਹੈ, ਸੁਕਿਰਤ ਕੀਜੇ ਨਾਮ ਲੀਜੇ ਨਰਕ ਮੂਲ ਨਾ ਜਾਈਏ। ਆਠ ਪੈਰ ਹਰ ਨਾਮ ਸੁਣੋ ਚਲੇ ਤੇਰੇ ਸਾਥੇ, ਭਾਈ ਸਾਧ ਸੰਗਤ ਸਦਾ ਨਾਨਕ, ਮਿਟੇ ਦੋਖ ਕਮਾਤੇ, ਤੇਰੇ ਕਮਾਏ ਹੋਏ ਮਿਟ ਜਾਣਗੇ। ਜੇ ਤੂੰ ਸੁਕਿਰਤ ਇਹ ਕਰਮ ਕਰ ਲਵੇ, ਉਸ ਵਾਹਿਗੁਰੂ ਦਾ ਨਾਮ ਲੈ ਲਵੇ, ਫਿਰ ਤੇਰੇ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਸਤਿਗੁਰ ਸਾਹਿਬ ਜੀ ਨੇ ਕਿਰਪਾ ਕਰਕੇ ਭਗਤ ਕਬੀਰ ਦੀ ਰਸਨਾ ਤੋਂ ਫੁਰਮਾਏ ਹੋਏ ਇਲਾਹੀ ਪ੍ਰਮਾਣ ਦੀ ਵਿਚਾਰ ਆਪ ਕਰਾਈ। ਵਿਚਾਰਾਂ ਕਰਦਿਆਂ ਬਹੁਤ ਭੁੱਲਾਂ ਹੋਈਆਂ। ਸਤਿਗੁਰ ਸਾਹਿਬ ਜੀ, ਗੁਰੂ ਕੀ ਸੰਗਤ, ਅਣਜਾਣ ਬੱਚਾ ਜਾਣ ਕੇ ਮਾਫ ਕਰਿਓ, ਹੋਈਆਂ ਭੁੱਲਾਂ ਦੀ ਮਾਫੀ। ਅਨੰਦ ਸਾਹਿਬ ਦਾ ਪਾਠ ਕੋਸ਼ਿਸ਼ ਕਰਿਓ, ਸਾਰੇ ਨਾਲ ਰਲ ਕੇ ਕਰਿਓ ਜੀ, ਹੋਈਆਂ ਭੁੱਲਾਂ ਦੀ ਮਾਫੀ ਕਰੋ। ਕਿਰਪਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਬਿਰੰਗਤ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਮ ਸਿਮਰੋਂ ਸ੍ਰੀ ਹਰਿ ਰਾਏ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧਾਵੇ ਤਾਏ ਸਭ ਥਾਈ ਹੋਏ।

ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਖ ਚਲਾਈ ਅਤੇ ਗਵਾਹੀ ਦੇ ਕੇ ਅਨਟ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਦਰ ਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁਪਰੀਆਂ ਲਵਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਦਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੈ ਚਿਤ ਆਮਨ ਗਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਦਾ ਤਰਛੈ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚਮਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਾਨੀ ਮਾਮਾ ਤੁੱਛੀ ਮਾਦਾ ਰਾਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੁਭਾਅ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਦਾਨ ਨਿਓਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਅਬਾਰ ਬਿਰਾਮ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਅੰਮ੍ਰਿਤ ਵੇਲੇ ਤੋਂ ਹੀ ਆਪ ਦਰਬਾਰ ਸੰਗਤਾਂ ਵੱਲੋਂ ਸਿਮਰਨ ਅਭਿਆਸ ਹੋਏ ਬਰੰਦ ਆਪ ਜੀ ਨੇ ਪ੍ਰਕਾਸ਼ ਮਨੁ ਕੇ ਦਰਸ਼ਨ ਦਾਰੇ ਬਖਸ਼ੇ ਬਰੰਦ ਆਪ ਜੀ ਦੀ ਹਜ਼ੂਰੀ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦੇ ਨਿਤਨੇਮ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਵੱਲ ਬਖਸ਼ ਹੁਕਮਨਾਮੇ ਦੀ ਸ਼ਬਦ ਵਿਚਾਰ ਛੇ ਪੌੜੀ ਆਨੰਦ ਸਾਹਿਬ ਜੀ ਕੇ ਜਾ ਵੇ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਹੋਈਆਂ ਨੇ ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਂ ਵਾਸਤੇ ਸੁਤਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ੇ ਨੇ ਗੁਰਬਾਣੀ ਕੀਰਤਨ ਕਥਾ ਦਾ ਭਾਵ ਹੋਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾ ਇਸ ਸੰਗਤ ਦੀ ਹਾਜ਼ਰੀ ਤੇਲ ਫੁਲਭੇਟਾ ਕੀਤੀ ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਤੋਂ ਅਰਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆਂ ਖਜ਼ਾਨੇ ਵਿੱਚੋਂ ਕੜਾ ਪ੍ਰਸ਼ਾਦ ਦੇਖ ਸਕੇ ਹਾਜ਼ਰ ਦਰ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ ਤੋਂ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਨੀਆਂ ਸਹੀ ਪਿਆਰੇ ਮੇਲ

ਜੋ ਤਿਸ ਭਾਵੈ ਸਤਿਕਰ ਮਾਨੈ ਭਾਣਾ ਮਨ ਵਸਾਈ। ਕਹਿ ਕਬੀਰ ਸੁਨੋਰੇ ਸੰਤੋ ਮੇਰੀ ਮੇਰੀ ਝੂਠੀ,

ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਪਾਵਨ ਪਵਿੱਤਰ ਹਜ਼ੂਰ ਜੀ ਬੈਠੀ ਸਾਧ ਸੰਗਤ ਜੀਵਨ ਪਾ ਗਈ ਆਪ ਜੀ ਅੰਮ੍ਰਿਤ ਵੇਲੇ ਤੋਂ ਗੁਰੂ ਸਾਹਿਬ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਜੁੜ ਕੇ ਸੰਗਤੀ ਰੂਪ 'ਚ ਨਾਮ ਜਪ ਕੇ ਪਵਿੱਤਰ ਗੁਰਬਾਣੀ ਪੜ੍ਹ ਸੁਣ ਕੇ ਕਥਾ ਕੀਰਤਨ ਸਰਵਣ ਕਰਕੇ ਗੁਰੂ ਘਰ ਵਿਖੇ ਸੇਵਾਵਾਂ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਆਪ ਆਈ ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮਦਾਨ ਬਖਸ਼ਣ। ਆਉਣ ਵਾਲੇ ਨਵੰਬਰ ਮਹੀਨੇ 'ਚ 21 ਨਵੰਬਰ ਦਿਨ ਸ਼ਨਿਚਰਵਾਰ ਨੂੰ ਗੁਰਦੁਆਰਾ ਸਾਹਿਬ ਵਿਖੇ ਸਵੇਰੇ 10 ਵਜੇ ਦੇ ਕਰੀਬ ਅੰਮ੍ਰਿਤ ਸੰਚਾਰ ਹੋ ਰਹੇ ਹਨ। ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ ਹੈ। ਜਿਹਨਾਂ ਪ੍ਰਾਣੀਆਂ ਨੇ ਗੁਰੂ ਵਾਲੇ ਬੰਨਾ ਹੈ ਆਪਣੇ ਨਾਮ ਲੈਬਰ 'ਚ ਲਿਖਾ ਸਕਦੇ ਹੋ ਜੀ। ਨਾਮ ਦੀ ਦਾਤ ਅੰਮ੍ਰਿਤ ਦਾਤ ਪ੍ਰਾਪਤ ਕਰਕੇ ਜਨਮ ਸਵੇਲਾ ਕਰੋ। ਇੱਥੇ ਹੀ ਅੰਮ੍ਰਿਤ ਵਿਦਵਾਨ ਦੀ ਸੰਬੋਲਤਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿ

ਧੰਨ ਸ਼੍ਰੀ ਹਰਿਕ੍ਰਿਸ਼ਨ ਧਿਆਈ ਹੈ ਜੀ ਡਿੱਠੇ ਸਭ ਦੁੱਖ ਜਾਣ। ਧੰਨ ਸ਼੍ਰੀ ਹਰਿਕ੍ਰਿਸ਼ਨ ਧਿਆਈ ਹੈ ਜੀ ਡਿੱਠੇ ਸਭ ਦੁੱਖ ਜਾਣ। ਧੰਨ ਸ਼੍ਰੀ ਹਰਿਕ੍ਰਿਸ਼ਨ ਧਿਆਈ ਹੈ ਜੀ ਡਿੱਠੇ ਸਭ ਦੁੱਖ ਜਾਣ। ਧੰਨ ਸ਼੍ਰੀ ਹਰਿਕ੍ਰਿਸ਼ਨ ਧਿਆਈ ਹੈ ਜੀ ਡਿੱਠੇ ਸਭ ਦੁੱਖ ਜਾਣ। ਧੰਨ ਸ਼੍ਰੀ ਹਰਿਕ੍ਰਿਸ਼ਨ ਧਿਆਈ ਹੈ ਜੀ ਡਿੱਠੇ ਸਭ ਦੁੱਖ ਜਾਣ। ਧੰਨ ਗੁਰੂ ਤੇਗ ਬਹਾਦਰ ਸਿਮਰੀ ਘਰ ਨੌ ਨਿਧਿ ਆਵੇ ਧਾਏ ਸਭ ਥਾਈ ਹੋਏ ਸਹਾਰ। ਧੰਨ ਗੁਰੂ ਤੇਗ ਬਹਾਦਰ ਸਿਮਰੀ ਘਰ ਨੌ ਨਿਧਿ ਆਵੇ ਧਾਏ ਸਭ ਥਾਈ ਹੋਏ ਸਹਾਰ। ਧੰਨ ਗੁਰੂ ਤੇਗ ਬਹਾਦਰ।

ਆਏ ਧੰਨ ਗੁਰੂ ਤੇਗ ਬਹਾਦਰ ਸਿਮਰੀ ਘਰ ਨੌਨੇ ਦੇ ਆਵੇ ਤਾਂ ਸਭ ਥਾਈ ਹੋਏ ਸਹਾਇ ਸ਼ਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾ ਤੋਨਾ ਮੈਨੂੰ ਯੋਗ ਕਿਤੋ ਮੈਂ ਨਿਰਗੁਣ ਹਾਰੇ ਕੋ ਗੁਣਾ ਆਪੇ ਤਰਸ ਪਿਓ ਤਰਸ ਪਿਆ ਮੈਂ ਰਹਿਮਤ ਹੋ ਸਤਿਗੁਰ ਸੱਜਣ ਮੇਲਿਆ ਨਾਨਕ ਨਾਮ ਮਿਲੇ ਤਾਂ ਜੀ ਤਨ ਮਨ ਥੀਵੇ ਹਰਿਆ ਨਾਨਕ ਨਾਮ ਮਿਲੇ ਤਾਂ ਜੀ ਤਨ ਮਨ ਥੀਵੇ ਹਰਿਆ ਸੋਠ ਮਹੱਲਾ ਪੰਜ ਹਮ ਮੈਲੇ ਤਮ ਊਜਲ ਕਰਤ ਹਮ ਨਿਰਗੁਣ ਤੂੰ ਦਾਤ ਹਮ ਮੈਲੇ ਤਮ ਊਜਲ ਕਰਤ ਹਮ ਨਿਰਗੁਣ ਤੂੰ ਦਾਤ ਹਮ ਮੂਰਖ ਤਮ ਚਤਰ ਸਿਆ ਤੂੰ ਸਰਬ ਕਲਾ ਕਾ ਗਿਆਤ ਹਮ ਮੂਰਖ ਤਮ ਚਤਰ ਸਿਆ ਤੂੰ ਸਰਬ ਕਲਾ ਕਾ ਗਿਆਤ ਮਾਧੋ ਹਮ ਐਸੇ ਤੂੰ ਐਸਾ ਮਾਧੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡ ਨਿਕੋ ਠਾਕਰ ਦੇਸਾ ਹਮ ਪਾਪੀ ਤੁਮ ਪਾਪ ਖੰਡ ਨਿਕੋ ਠਾਕਰ ਦੇਸਾ ਤੁਮ ਸਭ ਸਾਜੇ ਸਾਜ ਨਵਾਜ ਜਿਉ ਪਿੰਡ ਦੇ ਪ੍ਰਾਣ ਤੁਮ ਸਭ ਸਾਜੇ ਸਾਜ ਨਵਾਜ ਜਿਉ ਪਿੰਡ ਦੇ ਪ੍ਰਾਣ ਨਿਰਗੁਣ ਆਰੇ ਗੁਣ ਨਹੀਂ ਕੋਈ ਤੁਮ ਦਾਨ ਦਿਓ ਮਿਹਰਬਾਨ ਨਿਰਗੁਣ ਆਰੇ ਗੁਣ ਨਹੀਂ ਕੋਈ ਤੁਮ ਦਾਨ ਦਿਓ ਮਿਹਰਬਾਨ ਤੁਮ ਕਰੋ ਭਲਾ ਹਮ ਭਲੋ ਨਾ ਜਾਣ ਤੂੰ ਸਦਾ ਸਦਾ ਦਿਆਲਾ ਤੁਮ ਕਰੋ ਭਲਾ ਹਮ ਭਲੋ ਨਾ ਜਾਣ ਤੂੰ ਸਦਾ ਸਦਾ ਦਿਆਲਾ ਤੁਮ ਸੁਖਦਾਈ ਪੁਰਖ ਵਿਦਾਤੇ ਤੁਮ ਰੱਖੋ ਆਪਣੇ ਬਲ ਤੁਮ ਸੁਖਦਾਈ ਪੁਰਖ ਵਿਦਾਤੇ ਤੁਮ ਰੱਖੋ ਆਪਣੇ ਬਲ ਤੁਮ ਨਿਧਾਨ ਅਟਲ ਸੁਲਤਾਨ ਜੀ ਜਨ ਸਭ ਜਾਚੇ ਤੁਮ ਨਿਧਾਨ

ਪਾਕ ਸੰਤਨ ਕੇ ਪਛ ਫਿਰ ਘਰ ਬੈਸੋ ਹਰ ਜਨ ਸਤਗੁਰ ਤੁਮਰੇ ਕਾਸ਼ਵਾ ਦੁਸ਼ਟ ਦੂਤ ਪਰਮੇਸ਼ਰ ਜਨ ਕੀ ਬੈਜ ਰੱਖੀ ਬਾਦਸ਼ਾਹ ਸਾਸਾ ਬਸ ਕਰ ਅੰਮ੍ਰਿਤ ਨਾਮ ਮਹਾਰਸਤੀ ਨਿਰਭਉ ਹੋਏ ਭਜੋ ਭਗਵਾਨ ਸਾਧ ਸੰਗਤ ਮਿਲ ਕੀ ਨੋ ਦਾ ਸ਼ਰਨ ਪਰੇ ਪ੍ਰਭ ਅੰਤਰ ਜਾ ਨਾਨਕੇ ਓਟ ਪਕੜੀ ਪ੍ਰਭ ਸ਼ਰਨ ਪਰੇ ਪ੍ਰਭ ਅੰਤਰ ਜਾ ਨਾਨਕੇ ਓਟ ਪਕੜੀ ਪ੍ਰਭ ਤ੍ਰਾਸੀ ਮਹੱਲਾ ਪਾਈਮਾ ਔਖੀ ਘੜੀ ਨਾ ਦੇਖਣ ਆਪਣਾ ਗਰਦ

ਪ੍ਰਭ ਦਾਸ ਧਨ ਮਾਰਾ ਮੀਤ ਮਨ ਬਿਲਾਸ ਪੈ ਸਾਹਿਬ ਅਚਰਜ ਦੇਖ ਬੜਾ ਹਰ ਸਿਮਰ ਸਿਮਰ ਆਨੰਦ ਕਰਨਾ ਪ੍ਰਭ ਪੂਰਨ ਬੈਜ ਰਖਾ ਹਰ ਸਿਮਰ ਸਿਮਰ ਆਨੰਦ ਕਰਨਾ ਪ੍ਰਭ ਪੂਰਨ ਬੈਜ ਰਖਾ ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਏ ਹਮਾਰੀ ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਏ ਹਮਾਰੀ ਧੰਨ ਧੰਨ ਮੇਰੇ ਪਿਆਰੇ ਗੁਰੂ ਨਾਨਕ ਦੇਵ ਸਾਹਿਬ ਤੂੰ ਨਿਰੰਕਾਰ ਤੂੰ ਸਦਾ ਸਲਾਮਤ ਨਿਰੰਕਾਰ ਤੂੰ ਠਾਕੁਰ ਊਚ ਭਗਵਾਨ ਨਾਨਕ ਕੀ ਭਰਾ ਬੇਨਤੀ ਆਪਣੀ ਭਗਤੀ ਲਾਏ ਮੰਗੋ ਦਾਨ ਠਾਕੁਰ ਨਾਮ ਧੰਨ ਧੰਨ ਮੇਰੇ ਪਿਆਰੇ ਗੁਰੂ ਨਾਨਕ ਦੇਵ ਸਾਹਿਬ ਤੂੰ ਹੀ ਨਿਰੰਕਾਰ ਤੂੰ ਸਦਾ ਸਲਾਮਤ ਨਿਰੰਕਾਰ ਤੂੰ ਠਾਕੁਰ ਊਚ ਭਗਵਾਨ ਨਾਨਕ ਕੀ ਭਰਾ ਬੇਨਤੀ ਆਪਣੀ ਭਗਤੀ ਲਾਏ ਮੰਗੋ ਦਾਨ ਠਾਕੁਰ ਨਾਮ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਕੋਟ ਕੋਟ ਪੜਨਾ ਭੁੱਲ ਚੁੱਕ ਮਾਫ ਤੇਰੇ ਚਰਨ ਕਮਲਾ ਪਾਸ ਬਹੁਤ ਬਹੁਤ ਧੰਨਵਾਦ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਵਾਦ ਦਾ ਫਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਬੋਲੇ ਸੋ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ, ਸਤਨਾਮ ਸ਼੍ਰੀ ਵਾਹਿਗੁਰੂ, ਵਾਹਿਗੁਰੂ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੇ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ।

ਗਿਆਨ ਸੁੱਚੀ ਸਾਹਿਬ ਗਿਆਨਾ ਹੀ ਕਰ ਤੇਰੇ ਸੱਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਸ਼ਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤ ਹੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਦਿੱਤ ਕਰ ਸੁਭਾਗੈ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ ਕਹੇ ਨਾਨਕ ਤਹਿ ਸੁਖ ਹੋਵਾ ਤਿਤ ਘਰ ਅਨਹਦ ਵਾਜੇ ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤ ਗੁਰ ਰਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀ ਆਪੇ ਹਰ ਇੱਕ ਰੰਗ ਹੈ ਆਪੇ ਬਹੁਰੰਗੀ

ਧੰਨ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਤੀਜਾ ਨਾਵੇ ਕੀ ਕੀਮਤ ਮਿਤ ਕਹੀ ਨਾ ਜਾਏ ਸੇ ਜਨ ਧੰਨ ਜਿਨ ਇੱਕ ਨਾਮ ਲਿਵ ਲਾਏ ਨਾਵੇ ਕੀ ਕੀਮਤ ਮਿਤ ਕਹੀ ਨਾ ਜਾਏ ਸੇ ਜਨ ਧੰਨ ਜਿਨ ਇੱਕ ਨਾਮ ਲਿਵ ਲਾਏ

ਪਾਈ। ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਆ। ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਪਵਾਈ ਆ।

ਸੁਖ ਪਰ ਹਰ ਸੁਖ ਕਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ। ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਬਤੀ ਮਾਈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।

ছয় বলো ছয় বলো এটা রাখ।

ਫੁਰਸਤ ਨਹੀਂ ਮਿਲਦੀ, ਉਹਨਾਂ ਗੁਰਸਿੱਖਾਂ ਵਾਸਤੇ ਸ਼ਬਦ ਨਹੀਂ ਖਾ ਰਿਹਾ। ਕਿੰਨਾ ਗੁਰਸਿੱਖਾਂ ਵਾਸਤੇ ਬਾਣੀ ਆਖੀ ਹੈ ਕਿ ਉਹ ਗੁਰਸਿੱਖ ਜਿਹੜੇ ਨਿਤਾ ਪ੍ਰਤੀ ਚੱਲ ਕੇ ਗੁਰੂ ਦੀ ਸਾਧ ਸੰਗਤ ਜਾ ਕੇ ਬੈਠਦੇ ਹਨ, ਜਿਹੜੇ ਨਿਤਾ ਪ੍ਰਤੀ ਗੁਰੂ ਦਾ ਨਾਮ ਜਪਦੇ ਹਨ, ਕਿਉਂ ਨਾ ਚੰਗਾ ਹੋਵੇ ਜੇ ਮੇਰੇ ਤਨ ਦੇ ਚਮੜੇ ਦੀਆਂ ਜੁੱਤੀਆਂ ਬਣ ਜਾਣ। ਤੇ ਉਹ ਜਿਹੜੇ ਗੁਰਸਿੱਖ ਗੁਰੂ ਦੀ ਗੋਦ ਵਿੱਚ ਆ ਕੇ ਹਰ ਰੋਜ਼ ਬਹਿੰਦੇ ਹਨ,